ਵੱਡਾ ਹੁਕਮ ਦਲ ਸੰਗਠਨ ਚਲਾਇਆ ਅੱਗੇ ਕਨੀ ਕਿਰਤ ਵਾਚਿਆ ਕਲੇ ਕਰ ਸਮਝਾਇਆ ਹਾਉ ਨਾ ਹਾਉ ਕੋ ਸੁਨੇ ਕਿਆ ਲਾਇਆ।

ਪਹਿਲਾ ਭੈ ਵਿੱਚ ਪਾਉਣ ਵੈਸਾ ਦਵਾਓ ਭੈ ਵਿੱਚ ਲਈ ਲੱਖ ਦਰਿਆ ਭੈ ਵਿੱਚ ਅਗਨ ਕੱਢਿਆ ਬੇਗਾਰ ਭੈ ਧਰਤੀ ਦਾ ਵਿਭਾਗ ਭੈ ਵਿੱਚ ਫਿਰ ਸਰਪਾਰ ਭੈ

ਵਜਾਰ ਗਾਵੇ ਰਾਜੇ ਰਾਣੀਆਂ ਬੋਲੇ ਆਲਪਕਾ ਲਪਕਿਆਂ ਕੇ ਕੁੰਦੜੇ ਲਪਕਿਆਂ ਕੇ ਹਾਰ ਜੇਤਨ ਪਈਏ ਨਾਨਕਾ ਸੇਤਨ ਹੋਵੇ ਸ਼ਾਰ ਗਿਆਨਾਂ ਗੱਲੇ ਢੋਲੀ ਐਕਤ ਨਾ ਕਰੜਾ ਸਾਰ।

0: ਜਿਹਾ ਪ੍ਰੀਤਮ ਕੀ ਸਤਿਗੁਰੂ ਪਾਇਆ ਇਹੋ ਜਿਹਾ ਬੋਧੇ ਜਨਮ ਤੇ ਮੈਂ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰੂ ਜੀ ਦੀ ਦਾਤਾ ਤੋਂ ਸਤਿਗੁਰੂ ਨੂੰ ਸੰਵਾਇਆ ਸਤਿਗੁਰੂ ਨੇ ਸੰਤਾ ਜੀ ਨੂੰ ਜਵਾਬ ਦਿਵਾਇਆ ਜਿਹਨੇ ਸੱਚੋ ਸੱਚ ਬਚਾਇਆ ਜਿਹਨੇ ਸੱਚੋ ਸੱਚ ਬਚਾਇਆ
1: ਅਸਾ ਮਹੱਲਾ ਚੌਥਾ ਧੰਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ।

ਨਿਰਭਉਕਾਰ ਸਤਨਾਮ ਜਾਂ ਕਾਕੀਆ ਸਗਲ ਜਹਾਨ ਸੇਵ ਸੇਵ ਕਰਮ ਚੜਾਓ ਪਿੰਡੀ ਰੰਜਨਾ ਮਨਚਾਓ ਸਿੱਖ ਸਿੱਖਿਆ ਗੁਰ ਵਿਚਾਰ ਮੇਰੇ ਕਰਮ ਲਵਾਹੇ ਪਾਰ ਕੋਲੋ ਚਰਖਾ ਚੱਕੀ ਚੱਕ ਥਲ ਬਰੋਲੇ ਬੋਤ ਲਾਟੂ ਮਾਤਾਣੀਆਂ ਨਗਾ ਪੰਖੀ ਪਾਉਂਦਿਆਂ ਲੈਣ ਸਾਹਾ ਸੂਹ ਚੜ ਭਈ ਦੰਤ ਨਾਨਕ ਪਾਉਂਦਿਆਂ ਗਣਤ ਅਨੰਤ ਬੰਧਨ ਬੰਦ ਭਾਏ ਸੋਏ ਪਏ ਕਿਰਨ ਤੇ ਸਭ ਕੋਏ ਨੱਚ ਨੱਚ ਹੱਸੇ ਚਲੇ ਸਿਰੋਏ

ਫਰਕ ਨਾ ਜਾਣ ਜੀ ਉਹ ਪਿੰਡ ਸੱਪ ਦਾ ਦੇਖਾ ਜੇ ਅੱਖ ਖਵਾਈ ਹੈ ਜੇ ਲੋੜੈ ਚੰਗਾ ਆਪਣਾ ਕਣਕ ਨੂੰ ਨਹੀਂ ਚੰਗਾ ਆਈ ਜੇ ਜਰਵਾਨਾ ਪਰ ਹਰੇ ਜਰੇ ਵੀ ਸਿਰ ਹੁੰਦੀ ਆਈ ਹੈ ਹੋਰ ਨਾ ਪਰੇ ਪਾਈ

ਸਤਿਗੁਰ ਕੀ ਨਾ ਪਾਇਆ ਤੈਨੂੰ ਸਤਿਗੁਰ ਕੀ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਨੇ ਸਦਾ ਚੁਕਾਇਆ ਉਹ ਤੈਨੂੰ ਵਿਚਾਰੇ ਜਿਸ ਦਿਲ ਸੋਚ ਪਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ।

ਵੇ ਕੁਝ ਨਹੀਂ ਸੱਚੋ ਸੱਚ ਵਰਤਾਇਆ ਜਿਸ ਦੁੱਧ ਤਿਸ ਮਿਲੇ ਸਤਤ ਨੇ ਸੱਚ ਕਮਾਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਪਾਇਆ ਜਨ ਮੰਦਿਰ।

ਆਈ ਰਹਿ ਬਿਵਾੜੀ ਬੜੀ ਮਸਾਣੀ, ਅੰਧ ਨਾ ਜਾਣੇ ਪੁਰਖ ਸੁਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਰ ਕਰੇ ਸੋ ਪਾਏ, ਆਸ ਅੰਦੇਸੇ ਤੇ ਹੋਮੈ ਸ਼ਬਦ ਜੁਲਾਏ, ਭਗਤ ਰਹਿ ਵਰ ਬਾਂਧੇ।

लाल करना बाहर तो सोना नहीं पाते।

ਕਰੇ ਹੱਥਾਂ ਧੋਏ। ਸੱਚ ਤਾਂ ਪਰਜਾਣੀ ਸਤਿ ਧਰੇ ਪਿਆਰ ਨਾਲ ਸੁਣ ਮਨ ਰਹਿਸੀਅਤ ਪਾਏ ਮੋਖ ਦੁਆਰ। ਸੱਚ

ਮੈਂ ਤਾਂ ਮਸਤ ਕਲਾਈ ਹੈ ਥੋੜਾ ਲਾਲ ਚੁੱਕਿਆ ਮਨ

ਪੁਰੇ ਰੰਗ ਨ ਸੋਏ। ਪੈ ਵਿੱਚ ਗੁਣ ਚੜਾਈਐ ਸਰ ਪਹਤਨ ਹੋਏ, ਨਾਲ ਭਗਤੀ ਜੇ ਰੁਪੈ ਕੂੜੈ

ਵਾਹਿ ਸਤਿਗੁਰੂ ਬਟੋ ਵਾਰਿਆ ਜਿਤ ਮਿਲਿਆ ਕਿਸਮ ਸਮਾ ਲਿਆ ਜਿਨ ਕਰ ਤੇਜ ਗਿਆਨ ਜਿੰਦਿਆ ਨੇ ਤੇ ਜਗਤ ਨਿਹਾਲਿਆ ਖਸ ਛੋੜੀ ਦਿਲ ਦੀ ਗੁਰਸੇ ਪਿਆ ਸਤਿਗੁਰੂ ਬਟੋ ਗਰਲੇ ਕਿਨੇ

ਹਰ ਚਿੱਤ ਅੰਦਰ ਸਭ ਤੋਂ ਇੱਕ ਨਜ਼ਰੀ ਹੇਠ ਚਲਾਂਦਾ ਆਪੇ ਦੇਖਣੇ ਆਪੇ ਹੀ ਕਰਮ ਕਰਾਂਦਾ ਵੱਡ ਮਦਾ ਵੱਡ ਮਿਦਨ ਸਿਰੇ ਸਿੱਟਣ ਲਾਂਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਉ ਕਰਾਂਦਾ ਦਰ ਮੰਗਣ ਪਿੱਛ ਨਾ ਪਾਂਦਾ ਦਰ ਮੰਗਣ

ਕੋਠੇ ਮਨ ਬਣੇ ਲੈ ਬੈਠੇ ਕਰ ਪਸਾਰਿਆ ਜੀਤ ਕੇ ਮਨ ਭਾਵੇ ਹਰ ਪੂਜਨ ਨਾ ਹਾਰਿਆ ਕਰ ਨਮਸਕਾਰ ਕਰਨ ਤੇ ਮਨ ਵਸਾਰਿਆ ਜਰ ਆਈ ਜੁਰ ਹਾਰਿਆ ਜਰ ਆਈ ਜੋ ਮਨ ਹਾਰਿਆ।

ਸਤਿਗੁਰੂ ਦਾ ਤਰਸ ਲਾਇਆ ਜਿਸ ਵਿੱਚ ਵਡਿਆ ਬਣਿਆ ਆਇਆ ਸਹਿਮੇ ਲੇ ਤਨ ਦਰਿਆਇਆ ਜਾਂ ਤਿਸ ਭਾਰਾ ਦਾ ਮਨ ਵਸਾਇਆ ਕਰ ਹੁਕਮ ਮਸਤਕ ਹੱਥ ਧਰਮ ਚੋਂ ਮਾਰਕ ਦਿਆ ਬਣਿਆ ਆਇਆ ਸਹਿਤ ਮਨ ਪਾਇਆ।

ਅਸਾ ਮਹੱਲਾ ਚੌਥਾ ਧੰਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ।

ਹੀ ਆਸਕ ਦੂਜੇ ਲੱਗ ਜਾਏ। ਨਾਨਕ ਕਰਨੀ ਹੈ ਸਤਿਗੁਰ ਸਮਾਏ, ਚੰਗਾ ਚੰਗਾ ਕਰਮ ਨੇ ਮੰਦਾ ਮੰਦਾ ਹੋਏ।

ਸਾਹਿਬ ਸਦਾ ਸਮਾਈਏ ਜਿਤ ਕੀਤਾ ਭਾਈ ਆਪਣਾ ਸਾਕਾਲ ਵਿਰੇ ਕੋ ਭਾਲੀਏ ਹੈ ਮੰਦਾਰ ਮੂਲਾਂ ਦੀ ਚੇਤਨ ਮਿਨਤ ਮੇ ਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵਿਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਢਾਲੀਏ ਕਿਛ ਲਾਹੇ

ਸਾਰ ਸਿੱਖ ਸੁੰਦਰ ਸਾਰ।

अकालमूरतो अजुनी सैभं गुरुप्रसाद

ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾ ਰਾਸ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣੇ ਉਂਗਰ ਸੰਗਤ, ਤਿਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ।

ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਜੁਗੋ ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਦੇ ਸਾਂਝ ਰਹਿਬਰ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ, ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਵਡਹੰਸ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 569 ਔਰ 70 ਦੇ ਉੱਪਰ ਇਹ ਪਾਵਨ ਬਚਨ ਚਾਰ ਪਦਿਆਂ ਦੇ ਰੂਪ ਵਿੱਚ ਸੁਭਾਵਾਨ ਹੈ। ਇਸ ਸ਼ਬਦ ਦੇ ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਸਤਿਗੁਰੂ ਜੀ ਨੇ ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਨਾ, ਤੀਸਰੇ ਔਰ ਚੌਥੇ ਪਦੇ ਰਾਹੀਂ ਉਹਦੇ ਵਿੱਚ ਜੀ ਮਾਲਕ ਨੇ ਨਾ ਦੋ ਅਲੰਕਾਰ ਵਰਤੇ ਨੇ, ਉਦਾਹਰਣਾਂ ਕਹਿ ਲਓ। ਇੱਕ ਉਦਾਹਰਨ ਵਪਾਰ ਦੀ ਅਤੇ ਦੂਜੀ ਕਿਰਸਾਣੀ ਦੀ, ਖੇਤੀ ਦੀ। ਇਹ ਦੋਵੇਂ ਉਦਾਹਰਨਾਂ ਵਰਤ ਕੇ ਅਤੇ ਸਤਿਗੁਰੂ ਨੇ ਨਾਮ ਦਾ ਵਪਾਰ ਅਤੇ ਨਾਮ ਦੀ ਖੇਤੀ ਕਰਨ ਦੀ ਗੱਲ ਕੀਤੀ ਹੈ। ਭਾਵ ਇਹ ਹੀ ਹੈ ਵੀ ਨਾਮ ਨੂੰ ਜਪ, ਨਾਮ ਨੂੰ ਸਿਮਰ, ਅਕਾਲ ਪੁਰਖ ਦੇ ਮਿਲਾਪ ਦਾ ਇਹੀ ਸਾਧਨ ਹੈ, ਇਹੀ ਤਰੀਕਾ ਹੈ। ਫਿਰ ਜਿਤਨੀ ਖੇਤੀ ਹੈ ਸਾਰੀ ਉਹਦੇ ਹੁਕਮ ਵਿੱਚ ਹੈ, ਉਹਦਾ ਹੁਕਮ ਹੀ ਹੈ। ਕਹਿੰਦੇ ਇਸ ਹੁਕਮ ਨੂੰ ਬੁੱਝਿਆ ਜਾਣਿਆ ਸਿਰਫ ਜੀਵ ਗੁਰੂ ਉਪਦੇਸ਼ ਰਾਹੀਂ ਸਮਝ ਸਕਦਾ, ਜਾਣ ਸਕਦਾ ਹੈ, ਉਹਦੇ ਤੋਂ ਬਿਨਾਂ ਨਹੀਂ। ਜਿਵੇਂ ਵਪਾਰ ਕਰਨ ਦੇ ਲਈ ਵਪਾਰ ਸਿੱਖਣਾ ਪੈਂਦਾ ਹੈ, ਕਿਰਸਾਣੀ ਕਰਨ ਦੇ ਲਈ ਪਹਿਲਾਂ ਕਿਰਸਾਣੀ ਸਿੱਖਣੀ ਪੈਂਦੀ ਹੈ, ਉਪਦੇਸ਼ ਹੈ। ਹੁਣ ਉਹ ਜਿਹੜਾ ਵਪਾਰ ਕਰਨ ਵਾਲਾ ਵਪਾਰੀ ਹੈ ਉਹ ਦੱਸੇਗਾ, ਉਪਦੇਸ਼ ਦੇਵੇਗਾ ਵਪਾਰ ਕਿਵੇਂ ਕਰੀਦਾ ਹੈ। ਫਿਰ ਕਿਰਸਾਨ ਦੱਸੇਗਾ ਕਿਰਸਾਣੀ ਕਿਵੇਂ ਕਰੀਦੀ ਹੈ, ਕਿਹੜੀ ਫਸਲ ਕਦੋਂ ਬੀਜਣੀ ਹੈ, ਕਦੋਂ ਉਹਨੂੰ ਪਾਣੀ ਦੀ ਲੋੜ ਹੈ, ਕਦੋਂ ਉਹਨੂੰ ਖਾਦ ਦੀ ਲੋੜ ਹੈ, ਕਦੋਂ ਉਹਨੂੰ ਸੰਭਾਲਣ ਦੀ ਲੋੜ ਹੈ। ਉਹ ਸਾਰਾ ਕੁਝ ਇੱਕ ਉਹ ਕਿਰਸਾਨ ਦੱਸੇਗਾ ਜਿਹੜਾ ਜਾਣਦਾ ਹੈ। ਹੁਣ ਆਪਾਂ ਇਹਨੂੰ ਇੱਦਾਂ ਸਮਝ ਲਈਏ ਵੀ ਜੇ ਕਿਰਸਾਨ ਨੂੰ ਆਪ ਨੂੰ ਖੇਤੀ ਆਉਂਦੀ ਨਾ ਹੋਵੇ, ਉਹ ਕਿਸਾਨ ਅਖਵਾਉਂਦਾ ਵੀ ਮੈਂ ਕਿਸਾਨ ਹਾਂ ਭਾਈ, ਪਰ ਮੈਨੂੰ ਖੇਤੀ ਨਹੀਂ ਆਉਂਦੀ। ਹੁਣ ਕੀ ਉਹ ਉਪਦੇਸ਼ ਦੇ ਸਕਦਾ? ਜਾਂ ਜਿਹੜਾ ਵਪਾਰੀ ਆਖੇ ਵੀ ਮੈਂ ਵਪਾਰੀ ਤੇ ਹਾਂ, ਮੈਂ ਵਪਾਰੀਆਂ ਦੇ ਘਰਾਣੇ 'ਚ ਹਾਂ, ਪਰ ਮੈਂ ਅੱਜ ਤੱਕ ਕਦੇ ਵਪਾਰ ਨਹੀਂ ਕੀਤਾ, ਮੈਨੂੰ ਵਪਾਰ ਬਾਰੇ ਸੋਝੀ ਨਹੀਂ ਹੈ, ਕੀ ਉਹ ਵਪਾਰ ਕਰ ਸਕਦਾ? ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜ਼ਿੰਦਗੀ ਦੇ ਵਿੱਚ ਨਾਮ ਦਾ ਵਪਾਰ ਕਰਨਾ, ਨਾਮ ਦੀ ਖੇਤੀ ਕਰਨੀ ਹੈ। ਜਿਹਨੂੰ ਨਹੀਂ ਆਉਂਦੀ ਉਹ ਕਿਵੇਂ ਕਰ ਸਕਦਾ? ਫਿਰ ਉਹਦੇ ਲਈ ਗੁਰੂ ਉਪਦੇਸ਼ ਹੈ। ਹੁਣ ਗੁਰੂ ਉਹ ਸਿੱਖਿਆ ਦਿੰਦਾ ਜਿਹੜਾ ਵਪਾਰ ਕਰਨਾ ਜਾਣਦਾ, ਜਿਹਨੂੰ ਖੇਤੀ ਕਰਨ ਦੀ ਜਾਚ ਹੈ, ਜਿਹਨੂੰ ਢੰਗ ਹੈ,
ਕਿ ਖੇਤੀ ਕਰੀ ਦੀ ਕਿਵੇਂ। ਇਸ ਲਈ ਗੁਰੂ ਸਾਹਿਬ ਨੇ ਨਾ ਜੀ ਅੱਜ ਤੀਸਰੇ ਪਦੇ ਦੀ ਸਭ ਤੋਂ ਪਹਿਲਾਂ ਆਰੰਭਤਾ ਕਰਦਿਆਂ ਕਹਿੰਦੇ ਹਰ ਵਪਾਰ ਸੇ ਜਨ ਲਾਗੇ, ਰੱਬ ਜੀ ਦੇ ਨਾਮ ਦੇ ਵਪਾਰ ਦੇ ਵਿੱਚ ਉਹ ਸੇਵਕ ਲੱਗੇ, ਉਹ ਜਨ ਲੱਗੇ ਜਿਨ੍ਹਾਂ ਮਸਤਕ ਮਣੀ ਵੱਡ ਭਾਗੋ ਰਾਮ। ਕਹਿੰਦੇ ਜਿਨ੍ਹਾਂ ਦੇ ਮੱਥੇ 'ਤੇ ਵੱਡੇ ਭਾਗ ਨੇ ਭਾਈ, ਉਹ ਰੱਬ ਦੇ ਨਾਮ ਰੂਪੀ ਵਪਾਰ ਵਿੱਚ ਲੱਗ ਗਏ। ਉਹਦੇ ਨਾਲ ਹੋਇਆ ਕੀ? ਗੁਰਮਤੀ ਮਨ ਨਿਜ ਘਰ ਵਸਿਆ, ਗੁਰੂ ਦੀ ਮਤ ਦੇ ਸਦਕਾ ਮਨ ਆਪਣੇ ਨਿਜ ਘਰ ਦੇ ਵਿੱਚ ਆ ਗਿਆ, ਆਪਣੇ ਅਸਲੀ ਘਰ 'ਚ ਆ ਗਿਆ ਨਾ। ਸੱਚੇ ਸ਼ਬਦ ਬੈਰਾਗੋ, ਸੱਚੇ ਸ਼ਬਦ ਰਾਹੀਂ ਮਨ ਕੀ ਹੋ ਗਿਆ? ਬੈਰਾਗ, ਬੈਰਾਗੀ ਹੋ ਗਿਆ ਨਾ। ਬੈਰਾਗੋ, ਬੈਰਾਗੋ ਸ਼ਬਦ ਬੈਰਾਗੀ ਤੋਂ ਬਣਿਆ, ਵੀ ਦੁਨੀਆਂ ਦੇ ਝਮੇਲਿਆਂ ਤੋਂ, ਦੁਨੀਆਂ ਦੇ ਸਾਰੇ ਧੰਦਿਆਂ ਤੋਂ ਉਪਰਾਮ ਹੋ ਗਿਆ ਮਨ ਜਦੋਂ ਗੁਰੂ ਉਪਦੇਸ਼ ਸੁਣਿਆ। ਹੁਣ ਆਪਾਂ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ। ਮਾਲਕ ਜੀ ਨੇ ਜ਼ਿਕਰ ਕਰਦਿਆਂ ਹੋਇਆਂ ਸਾਨੂੰ ਇਹ ਸਮਝਾਇਆ ਭਾਈ, ਮਨ ਤੇਰਾ ਨਿੱਜ ਘਰ ਵਿੱਚ ਆਵੇ, ਆਪਣੇ ਅਸਲ ਘਰ ਵਿੱਚ ਆਵੇ, ਉਹਦੇ ਲਈ ਕਰਨਾ ਕੀ ਪਏਗਾ? ਫਿਰ ਸਤਿਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਆਪ ਜੀ ਦੀਆਂ ਰਸਨਾਵਾਂ 'ਤੇ ਰਹਿੰਦਾ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਔਦ ਘਟੈ ਦਿਨਸ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਇਹ ਸੰਸਾਰ ਬੇਕਾਰ, ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸਹਿ ਜਗਾਏ ਪੀ ਆਵੈ ਇਹ ਰਸ, ਅਕਥ ਕਥਾ ਤਿੰਨ ਜਾਨੀ। ਫਿਰ ਦੁਹਰਾਇਆ, ਜਾ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ, ਅੰਤਰ ਜਾਮੀ ਪੁਰਖ ਬਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਤੂਰੇ। ਹੁਣ ਸਾਰੇ ਪਾਵਨ ਬਚਨ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਧੰਨ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਮਾਲਕ ਨੇ ਇਹਦੇ ਵਿੱਚ ਵੀ ਲਾਹਾ ਖੱਟਣ ਦੀ ਗੱਲ ਕੀਤੀ, ਮਨ ਨੂੰ ਗੁਰੂ, ਮਨ ਨੂੰ ਆਪਣਾ ਕਾਰਜ ਸਵਾਰਨ ਦੀ ਗੱਲ ਕੀਤੀ, ਵੀ ਮਨਾ ਜਿਹੜੇ ਕਾਰਜ ਨੂੰ ਕਰਨ ਆਇਆ ਉਹ ਆਪਣਾ ਕਾਰਜ ਸਵਾਰ, ਅਤੇ ਉਹ ਕਾਰਜ ਤਾਂ ਸਵਰੇਗਾ ਗੁਰ ਮਿਲ, ਗੁਰੂ ਨੂੰ ਮਿਲ, ਗੁਰੂ ਉਪਦੇਸ਼ ਧਾਰਨ ਕਰ। ਅਤੇ ਇੱਥੇ ਜਿਹੜਾ ਪਾਵਨ ਬਚਨ ਵਰਤਿਆ ਇਹਦੇ ਵਿੱਚ ਵੀ ਗੁਰੂ ਸਾਹਿਬ, ਗੁਰਮਤੀ ਮਨ ਨਿਜ ਘਰ ਵਸਿਆ, ਗੁਰੂ ਦੀ ਮਤ ਦੇ ਸਦਕਾ ਮਨ ਨਿਜ ਘਰ ਵਸ ਗਿਆ। ਉੱਥੇ ਕੀ ਕਿਹਾ? ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ
ਦੁਬਾਰਾ ਫੇਰਾ ਨਹੀਂ ਹੈ। ਮਾਲਕ ਕਹਿੰਦੇ ਮਨ ਆਪਣੇ ਨਿੱਜ ਘਰ ਵਿੱਚ ਆ ਜਾ, ਨਿੱਜ ਘਰ ਵਿੱਚ ਆਏਗਾ, ਸੱਚੇ ਸ਼ਬਦ ਵੈਰਾਗੋ, ਸੱਚੇ ਸ਼ਬਦ ਰਾਹੀਂ ਮਨ ਵੈਰਾਗੀ ਹੋ ਜਾਏਗਾ, ਮਨ ਉਪਰਾਮ ਹੋ ਜਾਏਗਾ। ਸਤਿਗੁਰੂ ਕਹਿੰਦੇ ਮੈਂ ਤੇ ਮਾਲਕ ਜੀ ਉਹ ਤੁਹਾਡੇ ਅੱਗੇ ਅਰਦਾਸ ਕਰਦਾ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਮੇਰੇ ਮਨ ਦੀ ਇਸ ਸ਼ਰਧਾ ਨੂੰ ਪੂਰਿਆਂ ਕਰੋ। ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕਾ ਕਰ ਸੰਤਨ ਕੀ ਧੂਰੇ, ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਬਖਸ਼।

ਰੁਲ ਬਸ ਮੈਂ ਢੇਰੀ ਸੁਣ ਨਾਹ ਪਿਆਰੇ ਇੱਕ ਬੇਨੰਤੀ ਮੇਰੀ ਮੇਰੀ ਇਹ ਬੇਨਤੀ ਸੁਣ ਹੇ ਮੇਰੇ ਮਾਲਕ ਜੀਓ ਤੁਸੀਂ ਹੈ ਨਾ ਆਪਣੇ ਜਿੰਦ ਨੂੰ ਖਸਮ ਨੂੰ ਫਿਰ ਸੰਬੋਧਨ ਕਰਕੇ ਮਲ ਹੈ ਨਾ ਤੂੰ ਨਿੱਜ ਘਰ ਵਸਿਆੜਾ ਤੂੰ ਤੇ ਨਿੱਜ ਘਰ ਵਿੱਚ ਵਸ ਜਾਣਾ ਹਾਂ ਮੈਂ ਰੁਲ ਰੁਲ ਕੇ ਪਸਮੈਂ ਢੇਰੀ ਮੈਂ ਤੇ ਪਸਮ ਦੀ ਢੇਰੀ ਬਣ ਜਾਣਾ ਤੇ ਇਸੇ ਮਨ ਨੂੰ ਕਿਹਾ ਵੀ ਨਿੱਜ ਘਰ ਵਿੱਚ ਵਾਸਾ ਤਾਂ ਪਾਏਗਾ ਭਾਈ ਜੇ ਤੂੰ ਗੁਰੂ ਦੀ ਮਤ ਨੂੰ ਧਾਰਨ ਕਰ ਲਏ ਗੁਰੂ ਦੀ ਮਤ ਅਪਣਾ ਲਏ ਗੁਰੂ ਦੀ ਮਤ ਤੇਰੇ ਕੋਲ ਹੋਵੇ ਤੇ ਉਹੀ ਜੀਵ ਹੈ ਫਿਰ ਜਿਹੜਾ ਮਾਲਕ ਕਹਿੰਦੇ ਭਾਈ ਰੱਬ ਦੇ ਨਾਮ ਰੂਪੀ ਵਪਾਰ ਵਿੱਚ ਜੁੜਦਾ ਹਰ ਵਪਾਰ ਸੇ ਜਨ ਲਾਗੇ ਜਿਨ੍ਹਾਂ ਮਸਤਕ ਮਣੀ ਵੱਡ ਭਾਗੋ ਰਾਮ ਜਿਨ੍ਹਾਂ ਦੇ ਮਸਤਕ ਉੱਪਰਲੇ ਕਰਮ ਭਾਗ ਚੰਗੇ ਨੇ ਉਹੀ ਜੀਵ ਫਿਰ ਰੱਬ ਦੇ ਨਾਮ ਰੂਪੀ ਵਪਾਰ ਵਿੱਚ ਜੁੜਦੇ ਨੇ ਉਹੀ ਜੀਵ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਆਪਣੇ ਜੀਵਨ ਦੇ ਵਿੱਚ ਵਪਾਰ ਕਰਨਾ ਸਿੱਖਿਆ। ਫਿਰ ਪੜ੍ਹੋ ਇੱਕ ਬਚਨ ਗੁਰੂ ਨਾਨਕ ਸਾਹਿਬ ਦਾ, ਵਪਾਰ ਕਰਨ ਲਈ ਚਾਹੀਦਾ ਕੀ ਹੈ? ਸੁਣ ਸ਼ਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ ਮਤ ਮਨ ਜਾਣੈ ਕੱਲ, ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹੈ ਮਹੱਲ। ਸੱਤ ਦੇ ਘੋੜੇ ਲੈ, ਸੁਣ ਸ਼ਾਸਤ ਧਾਰਮਿਕ ਗ੍ਰੰਥਾਂ ਨੂੰ ਸੁਣ, ਸੌਦਾਗਰੀ ਸੌਦਾਗਰੀ ਕਰਨ ਲਈ ਸੱਤ ਘੋੜੇ ਸੱਤ ਰੂਪੀ ਘੋੜੇ ਲੈ ਚੱਲ, ਲੈ ਕੇ ਤੁਰ। ਫਿਰ ਆਪਣੇ ਪੱਲੇ ਨਾਲ ਬੰਨ ਕੀ ਖਰਚ ਬੰਨ ਚੰਗਿਆਈਆਂ, ਚੰਗੇ ਗੁਣ ਆਪਣੇ ਪੱਲੇ ਨਾਲ ਬੰਨ। ਇਹ ਨਹੀਂ ਮਤ ਮਨ ਜਾਣਾ ਕੱਲ ਦੀ ਗੱਲ ਛੱਡ ਦੇ, ਕੱਲ ਉੱਤੇ ਨਾ ਛੱਡ, ਅੱਜ ਪੱਲੇ ਨਾਲ ਬੰਨ ਲਾ ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੇ ਕੱਲ। ਫਿਰ ਨਿਰੰਕਾਰ ਕੈ ਦੇਸ਼ ਜਾਹੇ, ਜਦੋਂ ਰੱਬ ਦੇ ਘਰ ਵਿੱਚ ਜਾਏਗਾ ਤਾਂ ਸੁਖ ਲਹੈ ਮਹੱਲ, ਫਿਰ ਤੈਨੂੰ ਸੁੱਖਾਂ ਦਾ ਮਹਿਲ ਮਿਲੇਗਾ, ਖਜ਼ਾਨਾ ਘਰ ਕਹਿ ਲਓ, ਸੁੱਖਾਂ ਦਾ ਘਰ ਅਕਾਲ ਪੁਰਖ ਪਰਮੇਸ਼ਰ ਆਪ ਖੁਦ ਉਹਦੇ ਮਹਿਲਾਂ ਵਿੱਚ ਵਾਸਾ। ਵਪਾਰੀ ਇੱਦਾਂ ਦਾ ਹੋਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਭਾਈ ਹਰ ਵਪਾਰ ਸੇਜਣ ਲਾਗੇ ਜਿਨ੍ਹਾਂ ਮਸਤਕ ਮਣੀ ਵੱਡ ਭਾਗੋ ਰਾਮ, ਗੁਰਮਤੀ ਮਨ ਨਿੱਜ ਕਰ ਪਾਇਆ, ਗੁਰਮਤੀ ਮਨ ਨਿੱਜ ਘਰ ਵਸਿਆ, ਸੱਚਾ ਸ਼ਬਦ ਵੈਰਾਗੋ ਰਾਮ। ਜਦੋਂ ਸੱਚ ਰੂਪੀ ਸ਼ਬਦ ਦਾ ਆਸਰਾ ਲੈਂਦੇ ਹਾਂ ਫਿਰ ਮਨ ਝੂਠ ਤੋਂ ਉਪਰਾਮ ਹੋ ਜਾਂਦਾ।

ਮੁੱਖ ਮਸਤਕ ਭਾਗੋ, ਮੁੱਖ ਮਸਤਕ ਦੇ ਭਾਗ ਸੱਚ ਵੈਰਾਗੋ। ਵੈਰਾਗ ਮਿਲ ਗਿਆ ਸੱਚ ਦੇ ਰਾਹੀਂ, ਸਾਚ ਰੱਤੇ, ਜਿਹੜੇ ਸੱਚ ਵਿੱਚ ਰੱਤੇ ਗਏ, ਵਿਚਾਰੀ ਸੱਚ ਦੀ ਵਿਚਾਰ ਸਦਕਾ, ਉਹਨਾਂ ਨੇ ਕੀ ਸਮਝਿਆ? ਨਾਮ ਬਿਨਾਂ ਸਭ ਜੱਗ ਬਹੁ ਰਾਨਾ। ਰੱਬ ਜੀ ਦੀ ਬੰਦਗੀ ਤੋਂ ਬਿਨਾਂ ਸਾਰਾ ਜਗਤ ਕੀ ਹੈ? ਬੌਰਾ। ਹੁਣ ਇਹਨੂੰ ਆਪਾਂ ਨਾਮ ਦੀ ਥਾਂ ਅਰਥ ਕਰ ਲਈਏ ਤੇ ਹੁਕਮ, ਰੱਬ ਜੀ ਦੇ ਹੁਕਮ ਤੋਂ ਬਿਨਾਂ ਜਗਤ ਕੀ ਹੈ? ਬੌਰਾ ਨਾ, ਬੌਰੇ ਵਾਂਗੂ ਫਿਰਦਾ। ਜਿਹੜਾ ਹੁਕਮ ਦੀ ਪਾਲਣਾ ਨਾ ਕਰੇ ਉਹ ਫਿਰ ਕੀ ਕਰਦਾ? ਗੱਲਾਂ ਪਿੱਟਣ ਸਿਰ ਖੋਏਣ, ਉਹ ਆਪਣੀਆਂ ਗੱਲਾਂ ਆਪ ਪਿੱਟ ਦੇਣ, ਸਿਰ ਦੇ ਕੇਸ ਖਿੱਚ ਦਿਓ। ਜਦੋਂ ਹੁਕਮ ਦੀ ਪਾਲਣਾ ਉਹ ਆਪ ਕਰਵਾਉਂਦਾ ਨਾ, ਅਕਸਰ ਆਪ ਜੀ ਅੱਗੇ ਬੇਨਤੀ ਕਰੀ ਦੀ ਵੀ ਇੱਕ ਹੁਕਮ ਦੀ ਪਾਲਣਾ ਕਰਨੀ ਅਤੇ ਇੱਕ ਕਰਵਾਉਣੀ, ਦੋਵਾਂ ਵਿੱਚ ਫਰਕ ਹੈ। ਜਦੋਂ ਤੇ ਜੀਵ ਹੁਕਮ ਦੀ ਪਾਲਣਾ ਕਰਦਾ, ਫਿਰ ਤੇ ਇਹ ਜਿਹੜਾ ਹੁਕਮ ਵਰਤਿਆ ਉਹਨੂੰ ਸਿਰ ਮੱਥੇ ਕਰਕੇ ਮੰਨ ਲੈਂਦਾ, ਮਾਲਕਾ ਤੇਰੀ ਰਜ਼ਾ ਹੈ।

ਮੈਂ ਤੇਰੇ ਹੁਕਮ ਦਾ ਬੱਝਾ ਹੋਇਆ ਹਾਂ। ਇੱਥੇ ਤਾਂ ਹੈ ਵੀ ਜੀਵ ਆਪ ਹੁਕਮ ਮੰਨ ਰਿਹਾ, ਫਿਰ ਕਈ ਜੀਵ ਐਸੇ ਨੇ ਜਿਹੜੇ ਕਹਿੰਦੇ ਵੀ ਰੱਬ ਜੀ ਸਾਨੂੰ ਤੇਰਾ ਹੁਕਮ ਚੰਗਾ ਨਹੀਂ ਲੱਗਾ, ਮੈਂ ਮੰਨਦਾ ਨਹੀਂ। ਪਰ ਉੱਥੇ ਫਿਰ ਉਹ ਜ਼ਬਰਦਸਤੀ ਮਨਾਉਂਦਾ, ਮੈਂ ਮੰਨਦਾ ਨਹੀਂ ਕਹਿ ਕੇ ਕਦੇ ਵੀ ਖਿਹੜਾ ਨਹੀਂ ਛੁੱਟਦਾ, ਮੰਨਣਾ ਹੀ ਪੈਂਦਾ, ਮੰਨਣਾ ਹੀ ਪੈਂਦਾ। ਮਨੁੱਖ ਜਿੰਨਾ ਮਰਜ਼ੀ ਯਤਨ ਕਰ ਲਏ ਜੀ ਮੈਂ ਨਹੀਂ ਮੰਨਦਾ, ਉਹ ਮਨਵਾਉਂਦਾ ਹੈ। ਫਿਰ ਜਦੋਂ ਉਹ ਮਨਵਾਉਂਦਾ ਫਿਰ ਦਸ਼ਾ ਇਹ ਹੁੰਦੀ ਹੈ, ਗੱਲਾਂ ਪਿੱਟਣ ਸਿਰ ਖੋਏਣ, ਫਿਰ ਜੀਵ ਤੜਫਦਾ ਨਾ, ਵਿਲਕਦਾ, ਰੋਂਦਾ ਹੈ, ਕੁਰਲਾਉਂਦਾ ਹੈ। ਕਿਉਂ? ਜ਼ਬਰਦਸਤੀ ਹੁਕਮ ਮਨਵਾਇਆ ਨਾ, ਮੰਨਣਾ ਨਹੀਂ ਸੀ ਚਾਹੁੰਦਾ, ਪਰ ਰੱਬ ਨੇ ਆਪਣਾ ਹੁਕਮ ਫੇਰਿਆ ਨਹੀਂ, ਉਹਨੇ ਹੁਕਮ ਉਹ ਹੀ ਰੱਖਿਆ, ਫਿਰ ਜੀਵ ਵਿਲਕਦਾ। ਇਸ ਲਈ ਮਾਲਕ ਜੀ ਕਹਿੰਦੇ ਜਦੋਂ ਰੱਬ ਦੇ ਹੁਕਮ ਤੋਂ ਬਿਨਾਂ ਜਗਤ ਹੋਵੇ ਨਾ, ਫਿਰ ਜਗਤ ਬੌਰਾਨਾ ਹੋ ਜਾਂਦਾ, ਬੌੜਾ ਹੋ ਜਾਂਦਾ, ਫਿਰ ਬੌਰਿਆਂ ਵਰਗੀ ਦਸ਼ਾ ਬਣ ਜਾਂਦੀ ਨਾ, ਹਾਲਾਤ ਬੌਰਿਆਂ ਵਰਗੇ ਬਣ ਜਾਂਦੇ ਨੇ। ਗੁਰੂ ਸਾਹਿਬ ਆਖਦੇ ਕਹਿੰਦੇ ਭਾਈ ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇ ਨੇ ਉਹ ਸੱਚ ਦੇ ਰਾਹੀਂ ਵੈਰਾਗ ਹਾਸਲ ਕਰਦੇ ਨੇ, ਸੱਚ ਰੂਪ ਨਾਲ ਵੈਰਾਗ ਹਾਸਲ ਕਰਦੇ, ਭਾਵ ਜੀਵ ਸੰਸਾਰ ਵਾਲੇ ਪਾਸੇ ਤੋਂ ਉਪਰਾਮਤਾ ਹਾਸਲ ਕਰ ਲੈਂਦੇ ਔਰ ਸੱਚ ਵਿੱਚ ਰੰਗੇ ਜਾਂਦੇ ਨੇ। ਜਿਹੜੇ ਸੱਚ ਵਿੱਚ ਰੰਗੇ ਗਏ ਉਹ ਝੂਠ ਵਾਲੇ ਪਾਸੇ ਤੋਂ ਵੈਰਾਗੀ ਹੋ ਗਏ, ਉਹਨਾਂ ਨੇ ਝੂਠ ਤਿਆਗਤਾ, ਜਿਨ੍ਹਾਂ ਨੇ ਸੱਚ ਵਿੱਚ ਆਪਣੇ ਆਪ ਨੂੰ ਰੰਗ ਲਿਆ। ਅਤੇ ਜਿਹੜੇ ਸੱਚ ਵਿੱਚ ਨਾ ਰੰਗੇ ਗਏ ਉਹ ਝੂਠ ਵਿੱਚ ਰੰਗੇ ਹੋਏ ਨੇ। ਬਸ ਦੋ ਹੀ ਨੇ ਜੀ, ਰੰਗ ਦੋ ਨੇ, ਸੱਚ ਜਾਂ ਝੂਠ। ਜਿਹੜਾ ਸੱਚ ਵਿੱਚ ਰੰਗਿਆ ਉਹ ਝੂਠ ਵਿੱਚ ਨਹੀਂ, ਉਹ ਝੂਠ ਤੋਂ ਉਪਰਾਮ ਹੈ, ਅਤੇ ਜਿਹੜਾ ਝੂਠ ਵਿੱਚ ਰੰਗਿਆ ਸੱਚ ਉਹਦੇ ਨੇੜੇ ਤੇੜੇ ਵੀ ਨਹੀਂ। ਫਿਰ ਨਾਲ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਨਾਮ ਬਿਨਾਂ, ਅਕਾਲ ਪੁਰਖ ਜੀ ਕੇ ਹੁਕਮ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਸਭ ਜੱਗ ਬੌਰਾਨਾ, ਸਾਰੇ ਦਾ ਸਾਰਾ ਜਗਤ ਬੌਰਿਆਂ ਵਾਂਗੂ ਫਿਰਦਾ, ਬੌਰਾ ਹੋਇਆ ਫਿਰਦਾ, ਔਰ ਸ਼ਬਦੇ ਹਉਮੈ ਮਾਰੀ, ਸ਼ਬਦ ਦੇ ਰਾਹੀਂ ਫਿਰ ਅਹੰਕਾਰ ਜਿਹੜਾ ਉਹ ਮਾਰਿਆ ਜਾਂਦਾ, ਹੰਕਾਰ ਮੁੱਕਦਾ। ਹੰਕਾਰੀ ਬੰਦਾ ਹੁਕਮ ਦੀ ਅਦੂਲੀ ਕਰਦਾ, ਹੰਕਾਰੀ ਬੰਦਾ ਹੀ ਹੁਕਮ ਤੋਂ ਇਨਕਾਰੀ ਹੁੰਦਾ। ਅਤੇ ਜੇ ਜੀਵ ਆਪਣਾ ਹੰਕਾਰ ਛੱਡੇ ਫਿਰ ਇਹ ਸ਼ਬਦ ਵਿੱਚ ਰੱਤਿਆ ਜਾਂਦਾ। ਅਤੇ ਸਾਹਿਬ ਕਹਿੰਦੇ ਜਿਨ੍ਹਾਂ ਨੇ ਆਪਣਾ ਆਪਾ ਸ਼ਬਦ ਵਿੱਚ ਰੰਗ ਲਿਆ ਉਹਨਾਂ ਨੇ ਹਉਮੈ ਮਾਰ ਲਈ। ਜਿਹੜੇ ਨਹੀਂ ਰੰਗੇ ਗਏ ਉਹ ਹੰਕਾਰ ਵਿੱਚ ਬੈਠੇ ਨੇ, ਅਤੇ ਜਿਹੜੇ ਹੰਕਾਰ ਵਿੱਚ ਬੈਠੇ ਨੇ ਉਹ ਹੁਕਮ ਤੋਂ ਆਕੀ ਹੋ ਕੇ ਬੈਠੇ ਨੇ। ਅਤੇ ਜਿਨ੍ਹਾਂ ਨੇ ਆਪਣੇ ਆਪ ਨੂੰ ਨਿਰੰਕਾਰ ਵਿੱਚ ਰੰਗ ਲਿਆ ਉਹ ਹੁਕਮ ਅਨੁਸਾਰੀ ਬਣ ਗਏ। ਜਿਨ੍ਹਾਂ ਨੇ ਹੁਕਮ ਕਮਾਉਣਾ ਸਿੱਖ ਲਿਆ ਜੀਵਨ ਦੇ ਵਿੱਚ ਉਹ ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਵੀ ਪ੍ਰਵਾਨੇ ਗਏ, ਅਤੇ ਉਹਨਾਂ ਨੇ ਨਿਰੰਕਾਰ ਦੇ ਨਾਲ ਆਪਣਾ ਮੇਲ, ਆਪਣਾ ਮਿਲਾਪ ਵੀ ਹਾਸਲ ਕਰ ਲਿਆ, ਅਤੇ ਉਹਨਾਂ ਨੇ ਹੰਕਾਰ ਆਪਣੇ ਜੀਵਨ 'ਚੋਂ ਮਾਰ ਲਿਆ, ਸ਼ਬਦ ਨਾਲ ਰੱਤੇ ਗਏ, ਸ਼ਬਦ ਨੇ ਹੰਕਾਰ ਖਤਮ ਕਰਤਾ, ਹਉਮੈ ਖਤਮ ਕਰਤੀ। ਸਤਿਗੁਰੂ ਕਹਿੰਦੇ ਭਾਈ ਅਕਾਲ ਪੁਰਖ ਦੇ ਹੁਕਮ ਤੋਂ ਬਿਨਾਂ ਜਗਤ ਹੰਕਾਰ ਵਿੱਚ ਫਿਰਦਾ, ਬੌਲਾ ਹੋਇਆ ਫਿਰਦਾ, ਅਤੇ ਹੰਕਾਰ ਦੇ ਅੰਦਰ ਹੀ ਇਹ ਸੰਸਾਰ ਵਿਲਕਦਾ ਔਰ ਤੜਫ

ਫਿਰ ਸੱਚੈ ਸ਼ਬਦ ਲਾਗ, ਜਦੋਂ ਸੱਚੇ ਸ਼ਬਦ ਨਾਲ ਲਾਗੇ ਨਾ, ਮਤ ਉਪਜੈ, ਚੰਗੀ ਮਤ ਪੈਦਾ ਹੋਊਗੀ। ਚੰਗੇ ਨਾਲ ਜੁੜਾਂਗੇ ਜੀ, ਚੰਗੀ ਮਤ ਮਿਲੇਗੀ। ਮਾੜੇ ਕੋਲ ਬੈਠਾਂਗੇ ਤੇ ਮਾੜੀ ਮਤ ਮਿਲੇਗੀ। ਸੱਚ ਨਾਲ ਜੁੜਾਂਗੇ ਤੇ ਸੱਚ ਹੀ ਮਿਲੇਗਾ, ਝੂਠ ਨਾਲ ਜੁੜਾਂਗੇ ਤੇ ਝੂਠ ਮਿਲੇਗਾ। ਗੁਣਵਾਨ ਕੋਲ ਬੈਠਾਂਗੇ, ਗੁਣ ਧਾਰਨ ਕਰਾਂਗੇ। ਔਗਣ ਆਰੇ ਕੋਲ ਬੈਠਾਂਗੇ ਤੇ ਔਗਣ ਸਹਿਜ ਸੁਭਾਅ ਜੀਵਨ ਵਿੱਚ ਆ ਜਾਣਗੇ। ਇਸ ਲਈ ਸ਼ਬਦ ਨਾਲ ਜੁੜਾਂਗੇ, ਚੰਗੀ ਮਤ ਮਿਲੇਗੀ। ਸ਼ਬਦ ਤੋਂ ਟੁੱਟਾਂਗੇ ਤੇ ਚੰਗੀ ਮਤ ਬਿਨ ਸਜਾਏਗੀ। ਸਤਿਗੁਰੂ ਜੀ ਕਹਿ ਰਹੇ, ਕਹਿੰਦੇ ਸੱਚੈ ਸ਼ਬਦ ਲਾਗ। ਜਿਹੜੇ ਸੱਚੇ ਸ਼ਬਦ ਨਾਲ ਲੱਗ ਗਏ, ਮਤ ਉਪਜੈ, ਉੱਥੇ ਮਤ ਪੈਦਾ ਹੋਈ, ਚੰਗੀ ਮਤ ਪੈਦਾ ਹੋਈ ਉੱਥੇ ਨਾ। ਸੱਚ ਰੂਪੀ ਸ਼ਬਦ ਨਾਲ ਜੁੜ ਗਏ, ਸੱਚ ਨਾਲ ਜੁੜ ਗਏ, ਉੱਥੇ ਚੰਗੀ ਮਤ ਮਿਲੀ। ਫਿਰ ਗੁਰਮੁਖ ਨਾਮ ਸੁਹਾਗੋ, ਫਿਰ ਗੁਰੂ ਦੇ ਰਾਹੀਂ ਉੱਥੇ ਕੀ ਮਿਲਦਾ? ਹਰੀ ਨਾਮ ਸੁਹਾਗ ਵਜੋਂ ਮਿਲਦਾ, ਜਾਂ ਇਉਂ ਕਹਿ ਲਓ ਅਕਾਲ ਪੁਰਖ ਇੱਕ ਸੁਹਾਗ ਵਜੋਂ ਮਿਲਦਾ, ਜਦੋਂ ਜੀਵ ਸੱਚੇ ਸ਼ਬਦ ਨਾਲ ਜੁੜ ਜਾਂਦਾ। ਸੱਚੇ ਸ਼ਬਦ ਨਾਲ ਜੁੜ ਕੇ ਗੁਰੂ ਦੀ ਮਤ ਨੂੰ ਧਾਰਨ ਕਰ ਲਿਆ, ਗੁਰੂ ਦੀ ਮਤ ਸਦਕਾ ਫਿਰ ਜੀਵ ਸੱਚ ਦੇ ਨਾਲ ਜੁੜ ਜਾਂਦਾ ਹੈ। ਜਦੋਂ ਸੱਚ ਨਾਲ ਜੁੜ ਗਿਆ, ਨਾਨਕ ਸ਼ਬਦ ਮਿਲੈ ਭਾਉ ਭੰਜਨ, ਹੇ ਨਾਨਕ ਜੀਓ, ਫਿਰ ਸ਼ਬਦ ਦੀ ਪ੍ਰਾਪਤੀ ਹੋਈ, ਸ਼ਬਦ ਮਿਲਿਆ ਔਰ ਭਾਉ ਭੰਜਨ ਸਾਰੇ ਦੇ ਸਾਰੇ ਡਰ ਖਤਮ ਹੋ ਗਏ। ਹਰ ਰਾਵੈ ਮਸਤਕ ਭਾਗੋ, ਅਤੇ ਜੀਵ ਆਪਣੇ ਮਸਤਕ ਦੇ ਕਰਮਾਂ ਸਦਕਾ ਫਿਰ ਅਕਾਲ ਪੁਰਖ ਨੂੰ ਮਿਲ ਲੈਂਦਾ ਹੈ। ਰਾਵੈ ਦਾ ਮਤਲਬ ਮਿਲ ਲੈਣਾ, ਮਿਲਾਪ ਹੋ ਜਾਣਾ। ਜੀਵ ਦਾ ਮਿਲਾਪ ਉਦੋਂ ਹੋਇਆ ਜਦੋਂ ਫਿਰ ਸ਼ਬਦ ਦੇ ਰਾਹੀਂ ਇਹਨੇ ਆਪਣਾ ਆਪਾ ਸਵਾਰਿਆ। ਇੱਕ ਬਚਨ ਆਪਾਂ ਇੱਥੇ ਹੋਰ ਪੜ੍ਹਦੇ ਹਾਂ। ਸਤਿਗੁਰੂ ਦੀ ਬਾਣੀ ਵਿੱਚ ਮਾਲਕ ਨੇ ਵਾਰ ਵਾਰ ਇਸ ਗੱਲ ਦੀ ਪ੍ਰੋੜਤਾ ਕੀਤੀ ਵੀ ਸ਼ਬਦ ਦੀ ਟਕਸਾਲ ਹੈ, ਉਸ ਟਕਸਾਲ ਦੇ ਵਿੱਚ ਮਨ ਘੜਿਆ ਜਾਂਦਾ ਹੈ। ਸ਼ਬਦ ਦਾ ਕਾਰਖਾਨਾ ਕਹਿ ਲਓ, ਅਤੇ ਉਹਦੇ ਵਿੱਚ ਜਿਹੜੇ ਢਲੇ ਢਲਣ ਵਾਲੇ ਨੇ ਉਹ ਹੈ ਨਾ ਸਾਡੇ ਮਨ, ਰਾਅ ਮਟੀਰੀਅਲ ਕਹਿ ਲਓ, ਅਤੇ ਜਿਹੜਾ ਢਾਲਣ ਵਾਲਾ ਹੈ ਉਹ ਗੁਰੂ ਹੈ। ਤਿੰਨ ਚੀਜ਼ਾਂ ਹੋ ਗਈਆਂ। ਕਾਰਖਾਨੇ ਦੇ ਵਿੱਚ ਜੇ ਕਿਸੇ ਚੀਜ਼ ਦੀ ਮੈਨੂਫੈਕਚਰਿੰਗ ਹੋ ਰਹੀ ਹੈ, ਬਣ ਰਹੀ ਹੈ, ਉਹਨੂੰ ਬਣਾਉਣ ਵਾਸਤੇ ਪਹਿਲਾਂ ਕੱਚਾ ਮਾਲ ਚਾਹੀਦਾ, ਰਾਅ ਮਟੀਰੀਅਲ ਚਾਹੀਦਾ। ਫਿਰ ਇਕੱਲੇ ਰਾਅ ਮਟੀਰੀਅਲ ਨਾਲ ਤਾਂ ਨਹੀਂ ਬਣ ਜਾਣਾ, ਉਹਦੇ ਲਈ ਫਿਰ ਕਾਰੀਗਰ ਵੀ ਚਾਹੀਦੇ ਨੇ ਵੀ ਭਾਈ ਹੁਣ ਜਿਹੜੇ ਆ ਕੇ ਉਹਨੂੰ ਸਮਾਨ ਨੂੰ ਤਿਆਰ ਕਰਨ। ਜਦੋਂ ਸਮਾਨ ਤਿਆਰ ਹੋਏਗਾ, ਉਦੋਂ ਬਾਅਦ ਵਿੱਚ ਜਾ ਕੇ ਫਿਰ ਉਹ ਬਾਜ਼ਾਰ ਅੰਦਰ ਪਹੁੰਚਦਾ ਹੈ। ਫਿਰ ਬਾਜ਼ਾਰ 'ਚ ਪਹੁੰਚਿਆ। ਗੁਰੂ ਸਾਹਿਬ ਕਹਿੰਦੇ ਤੇਰਾ ਮਨ ਹੈ ਰਾਅ ਮਟੀਰੀਅਲ, ਕੱਚਾ ਮਾਲ। ਜਿਹਨੇ ਆਉਣਾ ਕਿੱਥੇ ਹੈ? ਗੁਰੂ ਦੇ ਕੋਲ, ਗੁਰੂ ਦੀ ਟਕਸਾਲ ਦੇ ਵਿੱਚ। ਆ ਜਿੱਥੇ ਆਪਾਂ ਬੈਠੇ ਹਾਂ, ਇਹ ਕਾਰਖਾਨਾ ਹੈ ਗੁਰੂ ਸਾਹਿਬ ਦਾ। ਸਤ ਸੰਗਤ ਸਤਿਗੁਰ ਚਟਸਾਲ ਹੈ, ਟਕਸਾਲ ਹੈ। ਮਨ ਇੱਥੇ ਸਾਡਾ ਮਟੀਰੀਅਲ ਹੈ, ਇਹਦੇ ਵਿੱਚ ਕਾਰੀਗਰ ਕੋਈ ਦੂਜਾ ਤੀਜਾ ਨਹੀਂ, ਇਹਦੇ ਵਿੱਚ ਕਾਰੀਗਰ ਇੱਕੋ ਹੀ ਹੈ, ਅਤੇ ਉਹ ਹੈ ਗੁਰੂ। ਇਹ ਨਹੀਂ ਵੀ ਜਿਹਦਾ ਮਰਜ਼ੀ ਜੀ ਕਰੇ ਉਹ ਉੱਠ ਕੇ ਬਹਿ ਜੇ ਵੀ ਮੈਂ ਕਾਰੀਗਰ ਹਾਂ, ਨਹੀਂ, ਇੱਥੇ ਕਾਰੀਗਰ ਇੱਕ ਹੀ ਹੈ, ਗੁਰੂ ਹੈ। ਹੁਣ ਜਿਹੜਾ ਮਨ ਤੇ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਟਕਸਾਲ 'ਚ ਆ ਗਿਆ, ਗੁਰੂ ਨੂੰ ਆਪਣਾ ਆਪਾ ਸਮਰਪਿਤ ਕਰਤਾ, ਗੁਰੂ ਨੇ ਘੜਤਾ। ਜਦੋਂ ਚੰਗੀ ਘਾੜਤ ਘੜੀ ਗਈ, ਫਿਰ ਉਹ ਸਮਾਜ ਵਿੱਚ ਆਉਂਦਾ। ਸਮਾਜ ਇੱਕ ਬਾਜ਼ਾਰ ਕਹਿ ਲਓ।
ਫਿਰ ਇੱਥੇ ਆ ਕੇ ਉਸ ਜੀਵ ਦੇ ਗੁਣਾਂ ਦਾ ਮੁੱਲ ਪੈਂਦਾ ਹੈ। ਬਚਨ ਪੜ੍ਹੋ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾ ਮੁੱਲ ਪਿਆ। ਜਨ ਆਵਨ ਕਾ ਇਹ ਹੈ ਸਵਾਓ, ਜਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਕੌਣ? ਜਿਹਨੇ ਜਪਿਆ। ਹੁਣ ਜਿਹਦੀ ਘਾੜਤ ਘੜੀ ਗਈ ਉਹ ਸਮਾਜ ਵਿੱਚ ਆ ਗਿਆ, ਸੰਸਾਰ 'ਚ ਆ ਗਿਆ। ਜਦੋਂ ਘੜੀ ਹੋਈ ਘਾੜਤ ਵਾਲਾ ਆ ਕੇ ਸਮਾਜ ਵਿੱਚ ਵਿਚਰਦਾ, ਫਿਰ ਉਹ ਸਮਾਜ ਦੇ ਕੋਲੋਂ ਕੋਈ ਲਾਲਸਾ ਜਾਂ ਲੋਭ ਨਹੀਂ ਰੱਖਦਾ ਵੀ ਮੈਨੂੰ ਆਹ ਕੁਛ ਚਾਹੀਦਾ, ਫਿਰ ਉਹ ਸਮਾਜ ਨੂੰ ਦੇਣ ਵਾਸਤੇ ਆਉਂਦਾ। ਕਦੇ ਵੀ ਵੇਖੋ, ਗੁਰਮੁਖ ਜਨ ਸਮਾਜ ਕੋਲੋਂ ਕੁਝ ਲੈਂਦੇ ਨਹੀਂ, ਸਮਾਜ ਨੂੰ ਬਖਸ਼ਦੇ ਨੇ। ਕਦੇ ਵੀ ਵੇਖੋ, ਰੱਬੀ ਪਿਆਰਾ ਕੋਈ ਵੀ ਹੋਵੇ ਉਹ ਸਮਾਜ ਕੋਲੋਂ ਕਦੇ ਨਹੀਂ ਵੀ ਮੈਨੂੰ ਆਹ ਵੀ ਚਾਹੀਦਾ ਮੈਨੂੰ। ਉਹ ਪੱਖ ਵੱਖਰਾ ਕਿ ਸਮਾਜ ਉਹਨਾਂ ਦੇ ਅਦਬ ਨੂੰ ਵੇਖਦਿਆਂ, ਉਹਨਾਂ ਦੇ ਸਤਿਕਾਰ ਨੂੰ ਵੇਖਦਿਆਂ, ਉਹਨਾਂ ਦੇ ਅੱਗੇ ਭੇਟਾਵਾਂ ਕਈ ਤਰ੍ਹਾਂ ਦੀਆਂ ਰੱਖਦੇ ਨੇ, ਪਰ ਉਹਨੂੰ ਕਦੇ ਲੋਭ ਅਤੇ ਲਾਲਚ ਨਹੀਂ ਹੈ ਜਿਹੜਾ ਰੱਬੀ ਪ੍ਰੇਮ ਵਿੱਚ ਭਿੱਜਿਆ ਹੋਇਆ। ਉਹ ਲੋਭੀ ਅਤੇ ਲਾਲਚੀ ਨਹੀਂ ਹੋਏਗਾ। ਫਿਰ ਉਹ ਕੀ ਕਰਦਾ? ਉਹ ਸਗੋਂ ਵੰਡਦਾ। ਉਹ ਸਮਾਜ ਕੋਲੋਂ ਖੋਹਣ ਨਹੀਂ ਆਉਂਦਾ, ਸਮਾਜ ਨੂੰ ਵੰਡਣ ਆਉਂਦਾ। ਉਹ ਸਮਾਜ ਨੂੰ ਭਰਮਾਉਣ ਨਹੀਂ ਆਉਂਦਾ, ਉਹ ਸਮਾਜ ਭਰਮੇ ਹੋਏ ਨੂੰ ਸਿੱਧੇ ਰਸਤੇ ਪਾਉਣ ਆਉਂਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਭਾਈ ਸੱਚਾ ਸ਼ਬਦ ਲਾਗ ਮਤ ਉਪਜੈ, ਪਹਿਲੋਂ ਆਪਣੀ ਮਤ, ਪਹਿਲੋਂ ਆਪਣੀ ਮਤ। ਗੁਰਮੁਖ ਨਾਮ ਗੁਰੂ ਦੇ ਰਾਹੀਂ ਨਾਮ ਸੁਹਾਗੋ, ਨਾਮ ਕੀ ਮਿਲ ਗਿਆ? ਸੁਹਾਗ ਦੇ ਰੂਪ ਵਿੱਚ, ਇੱਦਾਂ ਕਹਿ ਲਓ ਵੀ ਗੁਰੂ ਦੇ ਉਪਦੇਸ਼ ਰਾਹੀਂ ਜੀਵ ਇਸਤਰੀ ਸੁਹਾਗਣ ਬਣ ਗਈ, ਇਹਨੂੰ ਇਹਦਾ ਵਰ ਮਿਲ ਗਿਆ, ਇਹਦਾ ਖਸਮ ਮਿਲ ਗਿਆ, ਇਹਨੂੰ ਨਾਮ ਦੀ ਬਰਕਤ ਮਿਲ ਗਈ, ਇਹਨੂੰ ਨਾਮ ਦਾ ਖਜ਼ਾਨਾ ਮਿਲ ਗਿਆ, ਗੁਰੂ ਦੀ ਬਖਸ਼ਿਸ਼ ਸਦਕਾ। ਹੁਣ ਸ਼ਬਦ ਨੇ ਫਿਰ ਇਹਦੀ ਘਾੜਤ ਘੜੀ, ਸਾਰੀ ਘਾੜਤ ਘੜੀ ਕਿੰਨੇ ਹੈ? ਸ਼ਬਦ ਨੇ। ਜਿਵੇਂ ਜਿਵੇਂ ਅਸੀਂ ਆਪਾਂ ਗੁਰਬਾਣੀ ਨੂੰ ਕੀ ਕਹਿੰਦੇ? ਜੀਵਨ ਜਾਚ। ਗੁਰਬਾਣੀ ਕੀ ਹੈ? ਜੀਵਨ ਜਾਚ ਹੀ ਹੈ ਨਾ। ਹੁਣ ਜੀਵਨ ਜਾਚ ਹੈ ਕਿਵੇਂ? ਜੀਵਨ ਜਾਚ ਇੱਦਾਂ ਹੀ ਹੈ ਨਾ ਜੀ, ਅਸੀਂ ਬਾਣੀ ਦਾ ਉਪਦੇਸ਼ ਸੁਣਿਆ, ਕਮਾ ਲਿਆ, ਜਦੋਂ ਕਮਾਇਆ ਉਪਦੇਸ਼ ਨੂੰ, ਫਿਰ ਜ਼ਿੰਦਗੀ ਜਿਉਣ ਦਾ ਤਰੀਕਾ ਬਦਲ ਗਿਆ, ਢੰਗ ਬਦਲ ਗਿਆ। ਇਹ ਤਾਂ ਹੈ ਨਹੀਂ ਵੀ ਬਾਣੀ ਜਦੋਂ ਅਸੀਂ ਪੜ੍ਹਾਂਗੇ ਬਾਣੀ ਨੇ ਸਾਡਾ ਰੂਪ ਬਦਲ ਦੇਣਾ, ਬਾਣੀ ਨੇ ਸਾਡਾ ਜਿਹੜਾ ਸਰੀਰ ਦੀ ਬਣਤਰ ਹੈ ਇਹਨੂੰ ਬਦਲ ਦੇਣਾ। ਨਹੀਂ, ਬਾਣੀ ਦੀ ਬਾਣੀ ਸਰੀਰ ਦੀ ਬਣਤਰ ਨਹੀਂ, ਬਾਣੀ ਮਨ ਦੀ ਬਣਤਰ ਬਦਲਦੀ ਹੈ। ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਜੀ ਇੱਦਾਂ ਕੀਤਾ ਅਤੇ ਬਾਣੀ ਉਹ ਸਰੀਰ ਦੀ ਬਣਤਰ ਕਿਵੇਂ ਬਦਲ ਜਾਏਗੀ ਜੀ? ਜਿਹੜੀ ਘਾੜਤ ਅਕਾਲ ਪੁਰਖ ਨੇ ਸਰੀਰ ਦੀ ਘੜ ਕੇ ਭੇਜੀ ਹੈ ਉਹਦੀ ਬਣਤਰ ਆਪਾਂ ਕਿਵੇਂ ਬਦਲ ਦਾਂਗੇ, ਕਿਵੇਂ ਬਦਲੀ ਜਾਏਗੀ? ਮਨ ਦੀ ਬਣਤਰ ਜ਼ਰੂਰ ਬਦਲਦੀ ਹੈ। ਮਨ ਦੀ ਬਣਤਰ ਵਿਚਾਰਾਂ ਨੇ ਨਾ ਜੀ। ਜਦੋਂ ਅਸੀਂ ਗੁਰੂ ਉਪਦੇਸ਼ ਸੁਣਾਂਗੇ ਤਾਂ ਸਾਡੇ ਮਨ ਦੀ ਵਿਚਾਰ ਬਦਲੇਗੀ। ਜਦੋਂ ਮਨ ਦੀ ਵਿਚਾਰ ਬਦਲੇਗੀ, ਸੁਭਾਵਿਕ ਜਿਹੀ ਗੱਲ ਹੈ ਵੀ ਜੀਵਨ 'ਚ ਚੰਗੇ ਗੁਣ ਆਉਣਗੇ। ਘੜਤ ਇੱਦਾਂ ਹੀ ਜੀਵਨ ਜਾਚ ਬਣਦੀ ਹੈ ਜੀ, ਘੜਤ ਇੱਦਾਂ ਹੀ ਘੜੀ ਜਾਂਦੀ। ਇਹ ਨਹੀਂ ਵੀ ਕੋਈ ਵੱਖਰਾ ਉਹ ਥਾਂ ਬਣੇਗਾ, ਫਿਰ ਉੱਥੇ ਮੈਂ ਜਾਚ ਸਿੱਖਣ ਜਾਵਾਂਗਾ, ਫਿਰ ਮੇਰਾ ਜੀਵਨ ਬਦਲੇਗਾ, ਫਿਰ ਜੀਵਨ ਮੇਰੇ ਨੂੰ ਬੜਾ ਕੁਝ ਮਿਲ। ਨਹੀਂ, ਜਦੋਂ ਮੈਂ ਸੱਤ ਸੰਗਤ ਵਿੱਚ ਆ ਗਿਆ, ਇਹ ਗੁਰੂ ਦੀ ਟਕਸਾਲ ਹੈ, ਇੱਥੇ ਮੈਨੂੰ ਗੁਰੂ ਆਪਣੇ ਸ਼ਬਦ ਰਾਹੀਂ ਮਤ ਦਿੰਦੇ ਨੇ, ਉਪਦੇਸ਼ ਦਿੰਦੇ ਨੇ, ਜਦੋਂ ਮੈਂ ਉਸ ਉਪਦੇਸ਼ ਨੂੰ ਜ਼ਿੰਦਗੀ 'ਚ ਕਮਾਉਣ ਲੱਗ ਜਾਂਦਾ, ਫਿਰ ਮੇਰੀ ਘਾੜਤ ਬਦਲਣ ਜਾਣ ਲੱਗ ਪੈਂਦੀ, ਬਦਲੀ ਜਾਣ ਲੱਗ ਪੈਂਦੀ, ਮੇਰੇ ਜਿਉਣ ਦਾ ਸਲੀਕਾ ਬਦਲ ਜਾਂਦਾ, ਉੱਠਣ ਦਾ ਸਲੀਕਾ ਬਦਲ ਜਾਂਦਾ, ਬੈਠਣ ਦਾ ਸਲੀਕਾ ਬਦਲ ਜਾਂਦਾ, ਖਾਣ ਦਾ ਪਹਿਨਣ ਦਾ ਸਲੀਕਾ ਬਦਲ ਜਾਂਦਾ। ਇਹੀ ਜੀਵਨ ਜਾਚ ਹੈ। ਪਹਿਲਾਂ ਮੈਂ ਆਪਣੀ ਮਰਜ਼ੀ ਨਾਲ ਜਦੋਂ ਜੀ ਕਰਦਾ ਸੀ ਉਦੋਂ ਉੱਠਦਾ ਸੀ, ਜਦੋਂ ਗੁਰੂ ਉਪਦੇਸ਼ ਕਮਾਇਆ ਗੁਰੂ ਨੇ ਕਿਹਾ ਭਾਈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ 'ਤੇ ਆਵੈ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਾਵੈ। ਹੁਣ ਮੇਰੇ ਉੱਠਣ ਦਾ ਤਰੀਕਾ ਬਦਲ ਗਿਆ, ਘੜਤ ਬਦਲ ਗਈ,
ਪਹਿਲਾਂ ਮੈਂ ਆਪਣੀ ਮਰਜ਼ੀ ਨਾਲ ਜੀ ਕਰਦਾ ਸੀ, ਬਾਣੀ ਪੜ੍ਹ ਲੈਂਦਾ ਸੀ, ਜੀ ਕਰਦਾ ਸੀ, ਨਹੀਂ ਸੀ ਪੜ੍ਹਦਾ, ਜਦੋਂ ਲਾਲਚ ਹੁੰਦਾ ਸੀ ਫਿਰ ਪੜ੍ਹ ਲੈਂਦਾ ਸੀ, ਜਦੋਂ ਇੱਛਾ ਪੂਰੀ ਹੋ ਗਈ ਫਿਰ ਛੱਡ ਦੇਣੀ। ਹੁਣ ਮਾਲਕ ਕਹਿੰਦੇ ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਘਾੜਤ ਬਦਲ ਗਈ। ਇੱਦਾਂ ਹੀ ਬਦਲੇਗਾ ਨਾ ਜੀ ਜੀਵਨ। ਪਹਿਲਾਂ ਬਾਣੀ ਪੜ੍ਹਨ ਨੂੰ ਕਈ ਵਾਰੀ ਮਨ ਕਰਦਾ ਸੀ, ਕਈ ਵਾਰੀ ਨਹੀਂ ਸੀ ਕਰਦਾ, ਕਈ ਵਾਰੀ ਕਿੰਨਾ ਕਿੰਨਾ ਸਮਾਂ ਹੀ ਲੰਘ ਜਾਂਦਾ ਸੀ ਬਾਣੀ ਪੜ੍ਹਦਾ ਹੀ ਨਹੀਂ ਸੀ। ਹੁਣ ਗੁਰੂ ਸਾਹਿਬ ਕਹਿੰਦੇ ਭਾਈ ਰੋਜ਼ ਪੜ੍ਹਨੀ ਹੈ, ਮਨ ਤੇਰਾ ਕਰੇ ਭਾਵੇਂ ਨਾ ਕਰੇ, ਪਰ ਹੁਣ ਮੈਂ ਪੜ੍ਹਦਾ। ਫਿਰ ਇਸੇ ਤਰ੍ਹਾਂ ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ ਨਿਤਾ ਪ੍ਰਤੀ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ। ਹੁਣ ਜਦੋਂ ਬਾਣੀ ਨੂੰ ਗਾਇਆ ਫਿਰ ਬਹਿੰਦਿਆਂ ਉੱਠਦਿਆਂ ਹਰ, ਪਹਿਲੋਂ ਬਹਿਣ ਲੱਗਿਆਂ ਬੜਾ ਕੁਛ ਬੋਲਣਾ, ਉੱਠਣ ਲੱਗਿਆਂ ਬੜਾ ਕੁਛ ਬੋਲਣਾ, ਕੋਈ ਸਾਹਮਣੇ ਆ ਜਾਣਾ ਉਹਨੂੰ ਵੇਖ ਕੇ ਪਹਿਲੋਂ ਉਹਦੇ ਨਾਲ ਸੰਬੰਧ ਵੇਖਣੇ ਕਿੱਦਾਂ ਦੇ ਨੇ, ਫਿਰ ਉਹਨੂੰ ਸ਼ਬਦਾਵਲੀ ਬੋਲਣੀ, ਕਈ ਵਾਰੀ ਮੰਦੀ ਸ਼ਬਦਾਵਲੀ ਬੋਲਣੀ। ਹੁਣ ਸਾਹਿਬ ਕਹਿੰਦੇ ਇੱਦਾਂ ਦਾ ਨਹੀਂ, ਹੁਣ ਤਾਂ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ, ਹੁਣ ਤਾਂ ਬੈਠਦਿਆਂ ਵੀ ਉੱਠਦਿਆਂ ਵੀ ਸਿਰਫ ਰੱਬ ਦੀ ਬੰਦਗੀ। ਮਨ ਬਦਲ ਗਿਆ ਨਾ, ਇਹ ਘਾੜਤ ਬਦਲ ਗਈ ਸੱਚੇ ਸ਼ਬਦ ਦੇ ਰਾਹੀਂ, ਫਿਰ ਇਸ ਤਰ੍ਹਾਂ ਦੀ ਘਾੜਤ ਜਿਹੜੀ ਉਹ ਬਣਦੀ ਹੈ। ਮਾਲਕ ਕਹਿੰਦੇ ਪਰ ਇਹ ਘਾੜਤ ਉਦੋਂ ਬਣਦੀ ਮਸਤਕ ਭਾਗੋ, ਜਦੋਂ ਮਸਤਕ ਦੇ ਕਰਮ ਚੰਗੇ ਹੋਣ, ਫਿਰ ਗੁਰੂ ਦੇ ਬਖਸ਼ਿਸ਼ ਸਦਕਾ, ਸ਼ਬਦ ਦੀ ਘਾੜਤ ਦੇ ਸਦਕਾ ਸਾਰੇ ਡਰ ਜੀਵਨ ਦੇ ਵਿੱਚੋਂ ਬਿਣਸ ਜਾਂਦੇ ਨੇ, ਭੈ ਬਿਣਸ ਜਾਂਦੇ ਨੇ, ਅਤੇ ਜੀਵ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ

ਫਿਰ ਇੱਕ ਖਿਆਲ ਕਰੋ ਜੀ, ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਹੈ, ਹਰੀ ਨਾਹੀਂ ਡਡੂਰੀ ਪੱਕੀ ਵੱਢਣ ਹਾਰ, ਕਿਰਸਾਣੀ ਸਾਨੂੰ ਹੁਕਮ ਵਿੱਚ ਰਹਿਣਾ ਸਿਖਾਉਂਦੀ ਹੈ। ਬਾਹਰੀ ਤੌਰ ਦੇ ਉੱਤੇ ਵੀ ਜੇ ਆਪਾਂ ਖੇਤੀ ਦੀ ਗੱਲ ਕਰੀਏ, ਕਿਰਸਾਣੀ ਦੀ ਗੱਲ ਕਰੀਏ, ਤੇ ਕਿਰਸਾਣੀ ਸਾਨੂੰ ਹੁਕਮ ਵਿੱਚ ਰਹਿਣਾ ਸਿਖਾਉਂਦੀ ਹੈ। ਕਿਵੇਂ? ਇੱਕ ਕਿਸਾਨ ਆਪਣੀ ਪੈਲੀ ਨੂੰ ਵਾਹੁੰਦਾ ਹੈ, ਵਾਹ ਕੇ ਉਹਦੇ ਵਿੱਚ ਬੀਜ ਖਿਲਾਰ ਦਿੰਦਾ ਹੈ, ਬਹਿ ਜਾਂਦਾ ਹੈ। ਹੁਣ ਉਹ ਉੱਥੇ ਖੜੋਤਾ ਇਹ ਤਾਂ ਨਹੀਂ ਕਹਿੰਦਾ ਵੀ ਹੁਣ ਬੀਜ ਬੀਜੋ ਤੇ ਵੱਡਾ ਸਾਰਾ ਰੁੱਖ ਬਣ ਜੇ, ਉਹ ਇੰਤਜ਼ਾਰ ਕਰਦਾ ਦੋ ਦਿਨ, ਚਾਰ ਦਿਨ, ਹਫ਼ਤਾ, ਦਸ ਦਿਨ, ਫਿਰ ਉਹ ਜ਼ਮੀਨ ਦੇ ਵਿੱਚੋਂ ਬੀਜ ਦੇ ਰਾਹੀਂ ਨਿੱਕੀਆਂ ਨਿੱਕੀਆਂ ਪਰੁੰਬਲਾਂ ਫੁੱਟਦੀਆਂ, ਨਿੱਕੇ ਨਿੱਕੇ ਬੀਜ ਪੁੰਗਰ ਪਏ, ਜਦੋਂ ਪੁੰਗਰੇ ਉਹ ਬੜਾ ਖੁਸ਼ ਹੋਇਆ। ਬੀਜਣ ਤੱਕ ਉਹਦਾ ਆਪਣਾ ਜ਼ੋਰ ਸੀ, ਉਦੋਂ ਬਾਅਦ 'ਚ ਉਹਦਾ ਜ਼ੋਰ ਨਹੀਂ ਹੈ। ਇੰਤਜ਼ਾਰ ਹੀ ਕਰਦਾ ਨਾ ਵੀ ਫਸਲ ਉੱਗੇਗੀ, ਉੱਗਰ ਪਈ, ਹੁਣ ਫਿਰ ਉਹ ਸੰਭਾਲ ਕਰਦਾ, ਰਾਖੀ ਕਰਦਾ, ਫਿਰ ਇੰਤਜ਼ਾਰ ਕਰਦਾ ਵੀ ਹੁਣ ਇਹਨੂੰ ਬੀਜ ਪਵੇਗਾ, ਇਹਨੂੰ ਫਲ ਲੱਗੇਗਾ ਹੌਲੀ ਹੌਲੀ। ਜਦੋਂ ਫਸਲ ਪੁੰਗਰ ਪਈ, ਪੁੰਗਰਨ ਤੋਂ ਬਾਅਦ 'ਚ ਉਹਦੀ ਸਾਂਭ ਸੰਭਾਲ ਕਰਨ ਲੱਗ ਗਿਆ, ਸਮੇਂ ਸਿਰ ਉਹਨੂੰ ਪਾਣੀ ਦੇਣ ਲੱਗ ਪਿਆ, ਉਦੋਂ ਬਾਅਦ 'ਚ ਜਦੋਂ ਉਹਨੂੰ ਫਲ ਲੱਗਾ, ਉਹਨੂੰ ਹੋਰ ਚਾਅ ਚੜ੍ਹ ਗਿਆ ਵੀ ਮੇਰੀ ਤਾਂ ਫਸਲ ਨੂੰ ਫਲ ਬੜਾ ਸੋਹਣਾ ਪਿਆ, ਹੋਰ ਚਾਅ ਚੜ੍ਹ ਗਿਆ। ਫਿਰ ਇੰਤਜ਼ਾਰ ਵਿੱਚ ਬਹਿ ਜਾਂਦਾ ਵੀ ਹੁਣ ਇਹ ਪੱਕੇਗੀ, ਪੱਕੇਗੀ ਤੇ ਫਿਰ ਇਹਨੂੰ ਮੈਂ ਵੱਢ ਕੇ ਲਿਆਵਾਂਗਾ। ਪੱਕ ਗਈ, ਬੜਾ ਖੁਸ਼ ਹੋਇਆ ਵੀ ਮੇਰੀ ਮਿਹਨਤ ਰੰਗ ਲੈ ਆਈ, ਭਾਈ ਫਲ ਵੀ ਫਸਲ ਨੂੰ ਚੰਗਾ ਪਿਆ ਅਤੇ ਹੁਣ ਪੱਕ ਵੀ ਚੰਗੀ ਗਈ ਹੈ, ਹੁਣ ਮੈਂ ਇਹਨੂੰ ਵੱਢਾਂਗਾ। ਵੱਢਣ ਤੋਂ ਪਹਿਲਾਂ ਹੀ ਮੌਸਮ ਬਦਲ ਜਾਂਦਾ ਹੈ, ਮੌਸਮ ਵਿੱਚ ਬਦਲਾਅ ਆ ਗਿਆ, ਚੰਗੀ ਭਲੀ ਪੱਕੀ ਖੜੋਤੀ ਫਸਲ ਥੱਲੇ ਵਿਛ ਗਈ, ਉਹ ਫੇਰ ਬੈਠਾ ਹੈ, ਇੰਤਜ਼ਾਰ ਪਹਿਲਾਂ ਕਰਦਾ ਸੀ ਪੱਕਣ ਦਾ, ਹੁਣ ਪੱਕਣ ਤੋਂ ਬਾਅਦ ਜਦੋਂ ਥੱਲੇ ਵਿਛ ਗਈ, ਹੁਣ ਇੰਤਜ਼ਾਰ ਕਰਦਾ ਵੀ ਕਿਤੇ ਮੌਸਮ ਥੋੜ੍ਹਾ ਮੌਤਾ ਫਿੱਕਾ ਜਿਹਾ ਹੋਵੇ, ਮਾੜਾ ਜਿਹਾ ਚੰਗਾ ਦੇਣ ਲੱਗੇ ਤੇ ਮੈਂ ਇਹਨੂੰ ਵੱਢ ਲਵਾਂ, ਇੱਦਾਂ ਹੀ ਵੱਢ ਲਾਂ। ਫਿਰ ਉਹ ਵੱਢ ਲੈਂਦਾ ਹੈ, ਵੱਢਦਾ ਨਾਲੇ ਕਹੀ ਜਾਂਦਾ ਹੈ, ਮਾਲਕਾ ਤੇਰੀ ਰਜ਼ਾ ਹੈ, ਤੈਨੂੰ ਜਿਵੇਂ ਚੰਗਾ ਲੱਗਦਾ। ਇੱਕ ਤਾਂ ਆਹ ਹੈ ਜੀ ਜੋ ਕਿਰਸਾਨ ਦੇ ਜੀਵਨ ਵਿੱਚ ਲਾ ਨੇਮ, ਆਪਣੀ ਖੇਤੀ ਨੂੰ ਲੈ। ਜਾਂ ਇਹ ਹੁੰਦਾ ਵੀ ਕਿਰਸਾਨ ਚੰਗੀ ਪੱਕੀ ਹੋਈ ਫਸਲ ਵੱਢ ਲੈਂਦਾ ਅਤੇ ਚੰਗਾ ਮੁਨਾਫਾ ਖੱਟਦਾ, ਅਤੇ ਜਾਂ ਕਿਸੇ ਹਾਲਾਤਾਂ ਕਰਕੇ ਹੋ ਸਕਦਾ ਕਿਰਸਾਨ ਨੂੰ ਆਪਣੀ ਕੱਚੀ ਫਸਲ ਵੱਢਣੀ ਪੈ ਜੇ, ਉੱਥੇ ਵੀ ਕਹਿੰਦਾ ਵੀ ਮਾਲਕਾ ਤੇਰੀ ਰਜ਼ਾ ਹੈ। ਕਿਰਸਾਣੀ ਸਾਨੂੰ ਹੁਕਮ ਵਿੱਚ ਰਹਿਣਾ ਸਿਖਾਉਂਦੀ ਹੈ। ਹੁਣ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮਨੁੱਖ ਦੀ ਜ਼ਿੰਦਗੀ ਹੈ, ਇਹਦੇ ਵਿੱਚ ਮਨ ਹਾਲੀ ਹੈ, ਮਨ ਹਾਲੀ ਹੈ। ਹਾਲੀ ਕਿਹਨੂੰ ਕਹਿੰਦੇ? ਹੱਲ ਚਲਾਉਣ ਵਾਲੇ ਨੂੰ, ਕਿਰਸਾਨ। ਇਹਦੇ ਵਿੱਚ ਮਨ ਕਿਰਸਾਨ ਹੈ। ਖੇਤੀ ਕੀ ਹੈ? ਕਿਰਸਾਣੀ ਕਰਨੀ, ਉੱਚੀ ਕਰਨੀ, ਇਹਦੀ ਖੇਤੀ ਹੈ ਆਚਰਣ, ਇਹਦਾ ਚੰਗੇ ਗੁਣ। ਪਾਣੀ ਕਿਹੜਾ? ਸ਼ਰਮ ਪਾਣੀ, ਮਿਹਨਤ ਦਾ ਪਾਣੀ। ਅਤੇ ਖੇਤ ਕਿਹੜਾ? ਤਨ ਖੇਤ। ਚਾਰ ਹੀ ਚੀਜ਼ਾਂ ਹੋ ਗਈਆਂ। ਜ਼ਮੀਨ ਹੋ ਗਈ ਆ ਸਰੀਰ ਰੂਪੀ,
ਮਨ ਇਹਦੇ ਵਿੱਚ ਖੇਤੀ ਕਰਨ ਵਾਲਾ, ਜਿਹੜਾ ਖੇਤੀ ਕਰਨੀ ਕਿਹੜੀ ਫਸਲ ਦੀ, ਉਹ ਉੱਚੇ ਆਚਰਣ ਦੀ ਕਰਨੀ ਨਾ। ਬਚਨ ਆਪਾਂ ਗੁਰੂ ਨਾਨਕ ਸ਼ਬਦ ਦਾ ਪੜ੍ਹਦੇ ਹਾਂ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਬੀਜਣਾ ਕੀ ਹੈ? ਨਾਮ ਬੀਜ। ਇਹਦੇ ਨਾਲ ਕੀ ਹੋਰ ਕੀ ਕਰਨਾ? ਸੰਤੋਖ ਸੁਹਾਗਾ। ਨਾਮ ਬੀਜ ਕੇ ਉਸ ਬੀਜੇ ਹੋਏ ਨਾਮ ਬੀਜ ਉੱਤੇ ਸੁਹਾਗਾ ਫੇਰਦੇ, ਸੰਤੋਖ ਦਾ, ਸਬਰ ਦਾ ਸੁਹਾਗਾ ਫੇਰਦੇ। ਰੱਖ ਗਰੀਬੀ ਵੇਸ, ਗਰੀਬੀ ਦਾ ਵੇਸ ਧਾਰਨ, ਨਿਮਰਤਾ। ਇਹਦੇ ਨਾਲ ਫਿਰ ਭਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਭਉ ਕਰਮ ਕਰ ਜਮਸੀ, ਡਰ ਰੱਖ ਫਿਰ ਨਾ ਆਪਣੇ ਅੰਦਰ, ਡਰ ਧਾਰਨ ਕਰ। ਅਤੇ ਜਦੋਂ ਡਰ ਧਾਰਨ ਕਰੇਗਾ, ਸੇ ਘਰ, ਉਹ ਘਰ ਦੇ ਵਿੱਚ ਭਾਗਠ, ਚੰਗੇ ਭਾਗਾਂ ਦੇਖ, ਕਹਿੰਦੇ ਭਾਈ ਵੇਖ ਫਿਰ ਕਿਵੇਂ ਫਸਲ ਉੱਗਦੀ ਹੈ। ਸਤਿਗੁਰੂ ਕਹਿੰਦੇ ਹੁਣ ਖੇਤੀ ਵਣਜ ਸਭ ਹੁਕਮ ਹੈ। ਜਿਵੇਂ ਪਹਿਲਾਂ ਬਚਨ ਆਪਾਂ ਪੜ੍ਹਿਆ ਨਾ, ਹਰੀ ਨਾਹੀ ਡਡੂਰੀ ਪੱਕੀ ਵੱਢਣ ਹਾਰ। ਕਿਰਸਾਨ ਕੌਣ ਹੈ? ਅਕਾਲ ਪੁਰਖ। ਆਪਾਂ ਕੀ ਹਾਂ? ਉਹਦੀ ਬੀਜੀ ਹੋਈ ਫਸਲ। ਅਤੇ ਉਹਦੀ ਬੀਜੀ ਹੋਈ ਫਸਲ ਉਹਦੀ ਮਰਜ਼ੀ ਹੈ, ਉਹਨੇ ਕੱਚੀ ਵੱਢਣੀ ਹੈ, ਉਹਨੇ ਪੱਕੀ ਵੱਢਣੀ ਹੈ, ਜਾਂ ਉਹਨੇ ਕੱਚੀ ਪੱਕੀ ਵੱਢਣੀ ਹੈ, ਅੱਧੀ ਕੱਚੀ ਅੱਧੀ ਪੱਕੀ ਹੈ ਨਾ, ਉਹਦੀ ਮਰਜ਼ੀ ਹੈ। ਅਸੀਂ ਤੇ ਜਦੋਂ ਉਹ ਫਸਲ ਵੱਢਦਾ ਉਹਦੇ ਹੁਕਮ ਵਿੱਚ ਰਹਿਣਾ ਹੈ, ਬਸ ਵੀ ਮਾਲਕਾ ਤੇਰੀ ਫਸਲ ਹੈ, ਤੂੰ ਵੱਢਣੀ ਹੈ, ਮੈਂ ਤੇਰੇ ਹੁਕਮ ਵਿੱਚ ਰਾਜ਼ੀ ਹਾਂ। ਜਿਹੜੇ ਕਿਰਸਾਨ ਨੇ ਫਸਲ ਬੀਜੀ ਹੋਵੇ, ਉਹ ਜਦੋਂ ਵੱਢਣ ਲੱਗਦਾ ਉਹਨੂੰ ਕੋਈ ਆ ਕੇ ਰੋਕਦਾ ਵੀ ਨਾ ਵੱਢ ਤੂੰ, ਉਹ ਕਹਿੰਦਾ ਮੇਰੀ ਫਸਲ ਹੈ ਤੈਨੂੰ ਕੀ, ਉਹ ਕਹਿੰਦੇ ਪੱਕ ਲੈਣ ਦੇ, ਕਹਿੰਦਾ ਮੈਂ ਵੀ ਵੱਢਣੀ ਹੈ, ਮੇਰੀ ਮਰਜ਼ੀ ਹੈ, ਮੈਂ ਬੀਜੀ ਹੈ, ਬੀਜਣ ਲੱਗਿਆਂ ਤੂੰ ਆਇਆ ਸੈਂ? ਉਹ ਕਹਿੰਦਾ ਨਹੀਂ। ਕਹਿੰਦੇ ਫਿਰ ਵੱਢਣ ਲੱਗਿਆਂ ਕਿਉਂ ਰੋਕਦਾ? ਮੇਰੀ ਮਰਜ਼ੀ। ਜੇ ਫਸਲ ਨੂੰ ਬੀਜਿਆ ਮੈਂ ਹੈ, ਇਹਦੀ ਸੰਭਾਲ ਮੈਂ ਕੀਤੀ ਹੈ, ਰਾਖੀ ਮੈਂ ਕੀਤੀ ਹੈ, ਹੁਣ ਤੂੰ ਕੀ ਜਾਣੇ ਇਹਨੂੰ ਵੱਢਣ ਵਿੱਚ ਮੇਰਾ ਕੀ ਕਾਰਨ ਹੈ? ਉਹ ਜਾਣਦਾ ਥੋੜ੍ਹੀ, ਕੋਈ ਦੂਜਾ ਥੋੜ੍ਹੀ। ਜਿਹੜਾ ਕਿਰਸਾਨ ਵੱਢ ਰਿਹਾ ਉਹ ਹੀ ਜਾਣਦਾ ਨਾ ਵੀ ਫਸਲ ਨੂੰ ਵੱਢਣ ਦਾ ਕਾਰਨ ਕੀ ਹੈ। ਜਿਹੜੇ ਮਾਲੀ ਨੇ ਬੂਟਾ ਲਾਇਆ ਹੋਵੇ, ਪੌਦੇ ਲਾਏ ਹੋਣ, ਉਹ ਪੌਦੇ ਆਪਣੇ ਹੱਥੀਂ ਕਿਉਂ ਪੱਟਦਾ ਉਹ ਮਾਲੀ ਜਾਣਦਾ ਨਹੀਂ, ਤੇ ਪੌਦੇ ਪੱਟ ਜਿਹਨੇ ਹੱਥੀਂ ਬੀਜੇ ਹੋਣ ਉਹ ਕਿਵੇਂ ਪੱਟਦੇ ਜੀ? ਆਪਾਂ ਆਪਣੇ ਹੱਥੀਂ ਬੀਜਿਆ ਪੌਦਾ ਕੋਈ ਬੂਟਾ ਕੋਈ ਪੱਟ ਦਾਂਗੇ? ਉਦੋਂ ਪੱਟਾਂਗੇ ਜਦੋਂ ਪਤਾ ਲੱਗ ਗਿਆ ਵੀ ਇਹ ਖਰਾਬ ਹੋ ਰਿਹਾ, ਹੁਣ ਇਹ ਆਪ ਵੀ ਖਰਾਬ ਹੋ ਰਿਹਾ, ਨਾਲ ਲੱਗਦੇ ਹੋਰ ਬੂਟਿਆਂ ਨੂੰ ਵੀ ਖਰਾਬ ਕਰੇਗਾ। ਇਹਦੇ ਲਈ ਚੰਗਾ ਕੀ ਹੈ? ਭਾਈ ਜਿਹੜਾ ਬੂਟਾ ਖਰਾਬ ਹੋ ਰਿਹਾ ਉਹਨੂੰ ਮੈਂ ਪੱਟ ਕੇ ਸੁੱਟ ਦਿਆਂ। ਬੀਜਣ ਵਾਲੇ 'ਤੇ ਨਿਰਭਰ ਕਰਦਾ। ਜਾਂ ਇਹ ਵੀ ਹੋ ਸਕਦਾ ਵੀ ਜਿਸ ਕਾਰਨ ਕਰਕੇ ਉਹ ਪੌਦਾ ਲਾਇਆ ਸੀ ਉਹ ਕਾਰਨ ਬਣਿਆ ਕੋਈ ਨਹੀਂ, ਉਹ ਲਾਭ ਮਿਲਿਆ ਕੋਈ ਨਹੀਂ, ਫਿਰ ਵੀ ਕਹਿੰਦਾ ਬੰਦਾ ਵੀ ਨਾ ਇਹਨੂੰ ਫੁੱਲ ਲੱਗੇ ਨੇ ਨਾ ਫਲ ਲੱਗੇ ਨੇ, ਇਹਨੂੰ ਪਾਸੇ ਪੱਟ ਕੇ ਪਾਸੇ ਕਰੋ, ਇਹ ਥਾਂ 'ਤੇ ਦੂਜਾ ਰੁੱਖ ਲਾਉਂਦੇ ਆ, ਉਹ ਫਿਰ ਕਹਿ ਦਿੰਦਾ। ਹੁਣ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਹੀ ਸਮਝਾਇਆ, ਖੇਤੀ ਕਰਨ ਵਾਲਾ ਅਕਾਲ ਪੁਰਖ ਹੈ, ਅਸੀਂ ਹਾਂ ਉਹਦੀਆਂ ਫਸਲਾਂ, ਫਿਰ ਉਹਦੀ ਮਰਜ਼ੀ ਹੈ ਉਹਨੇ ਕਿਹੜੇ ਰੁੱਖ ਨੂੰ ਕਿਹੜੀ ਫਸਲ ਨੂੰ ਕਦੋਂ ਕਿਵੇਂ ਕਿੱਦਾਂ ਵੱਢ ਲੈਣਾ ਉਹ ਜਾਣਦਾ, ਅਤੇ ਅਸੀਂ ਕੀ ਕਰਨਾ? ਹੁਕਮ ਵਿੱਚ। ਇਸ ਲਈ ਗੁਰੂ ਸਾਹਿਬ ਕਹਿੰਦੇ ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ। ਰਾਮ ਕਹਿੰਦੇ ਹੁਕਮ ਨੂੰ ਮੰਨ ਲਾ, ਇਹਦੇ ਵਿੱਚ ਹੀ ਵਡਿਆਈ ਹੈ, ਇਹਦੇ ਵਿੱਚ ਵਡਿਆਈ ਹੈ। ਜਿਵੇਂ ਤੈਨੂੰ ਤੇਰਾ ਮਾਲਕ ਕਹਿ ਰਿਹਾ ਉਵੇਂ ਮੰਨ ਲਾ। ਹੁਣ ਇਹਨੂੰ ਹੋਰ ਸੌਖਾ ਕਰ ਲਈਏ, ਜਿਹੜੇ ਕਿਰਸਾਨ ਦੀ ਫਸਲ ਹੈ ਉਹ ਵੱਢਣ ਵਾਲੇ ਨੂੰ ਕਹਿੰਦਾ ਵੱਢ ਦਿਓ ਭਾਈ, ਵੱਢਣ ਵਾਲਾ ਤਾਂ ਇਹ ਥੋੜ੍ਹੀ ਪੁੱਛਦਾ ਜੀ ਕਿੱਥੋਂ ਵੱਢਾਂ ਕਿੱਦਾਂ, ਕਹਿੰਦਾ ਸਾਰੀ ਵੱਢ ਦੇ, ਸਾਰੀ ਇੱਕ ਵੱਢਿਓਂ ਲੱਗ ਜਾਂਦਾ। ਫਿਰ ਹੁਣ ਉਹ ਵੱਢਣ ਵਾਲਾ ਹੁਕਮ ਵਿੱਚ ਹੈ,
ਉਹ ਸਾਰੀ ਵੱਢਣੀ ਹੈ। ਉਹਨੇ ਨਹੀਂ ਪੁੱਛਿਆ ਜੀ ਕਿਉਂ ਕੱਲ੍ਹ ਵੱਢ ਲਾਂਗੇ ਪਰਸੋਂ ਵੱਢ ਲਾਂਗੇ, ਨਹੀਂ ਉਹ ਕਹਿੰਦਾ ਵੱਢ ਕੇ ਕੰਮ ਨਿਬੇੜ ਭਾਈ। ਹੁਣ ਉਹ ਵੱਢਣ ਵਾਲੇ ਨੂੰ ਕੀ ਹੈ, ਵਡਿਆਈ ਕਾਹਦੇ ਵਿੱਚ ਹੈ? ਜਦੋਂ ਉਹਨੇ ਹੁਕਮ ਮੰਨ ਲਿਆ, ਉਹ ਕਹਿੰਦਾ ਤੈਨੂੰ ਮੈਂ ਕਿਹਾ ਤੈਨੂੰ ਮੇਰੀ ਆਗਿਆ ਮੰਨਣੀ ਹੈ ਆਪਣੀ ਨਹੀਂ। ਗੁਰੂ ਸਾਹਿਬ ਕਹਿੰਦੇ ਤੂੰ ਰੱਬ ਦੇ ਹੁਕਮ ਵਿੱਚ ਰਹਿ ਤੈਨੂੰ ਵਡਿਆਈ ਮਿਲੇਗੀ। ਹੁਕਮ ਵਿੱਚ ਰਹਿਣਾ ਵਡਿਆਈ ਹੈ। ਕੋਈ ਸਾਡੀ ਆਪਾਂ ਕਿਸੇ ਨੂੰ ਆਗਿਆ ਕਰੀਏ, ਹੁਕਮ ਦੇ ਤਾ ਕਿਸੇ ਨੂੰ, ਉਹ ਕਵੇ ਜੀ ਸਿਰ ਮੱਥੇ, ਆਪਾਂ ਕਹਾਂਗੇ ਭਾਈ ਬੰਦਾ ਬੜਾ ਚੰਗਾ ਹੈ ਤੇ ਹੁਕਮ ਹੀ ਨਹੀਂ ਮੋੜਦਾ, ਇਹਨੇ ਕਦੇ ਨਹੀਂ ਸਾਡੀ ਗੱਲ ਮੋੜੀ। ਤੇ ਜੇ ਅੱਗੋਂ ਆਖੀਏ ਭਾਈ ਆਹ ਕੰਮ ਕਰੋ, ਕਹਿੰਦਾ ਮੈਂ ਤਾਂ ਨਹੀਂ ਕਰਦਾ, ਤੇਰੇ ਤੋਂ ਹੁੰਦਾ ਤੇ ਕਰ ਲਾ। ਆਪਾਂ ਕੀ ਕਹਿੰਦੇ ਵੀ ਚੱਲ ਭਾਈ ਜੇ ਤੂੰ ਨਹੀਂ ਕਰਨਾ ਤੇ ਕੋਈ ਹੋਰ ਵੇਖ ਲੈਂਦੇ, ਫਿਰ ਉਹਨੂੰ ਵਡਿਆਈ ਥੋੜ੍ਹੀ ਮਿਲਦੀ ਹੈ, ਉਹਨੂੰ ਸ਼ੋਭਾ ਥੋੜ੍ਹੀ ਮਿਲੇਗੀ। ਉਹਨੂੰ ਤਾਂ ਮਾਲਕ ਨੇ ਕਹਿਣਾ ਵੀ ਫਿਰ ਚੱਲ ਭਾਈ ਤੂੰ ਆਪਦੇ ਰਾਹ 'ਤੇ ਚੱਲ, ਜੇ ਤੂੰ ਮੇਰੀ ਆਗਿਆ ਹੀ ਨਹੀਂ ਮੰਨਣੀ ਮੈਂ ਤੈਨੂੰ ਕੀ ਤੇਰੇ ਤੋਂ ਕੀ ਕਰਾਉਣਾ। ਮੇਰੀ ਆਗਿਆ ਮੰਨੇਗਾ ਮੇਰੇ ਤੋਂ ਵਡਿਆਈ ਲੈ ਲਏਗਾ, ਨਹੀਂ ਆਗਿਆ ਮੰਨੇਗਾ ਤਾਂ ਖਸ਼ਮ ਤੋਂ ਕੁੱਥਿਆ ਰਹੇਗਾ, ਮਾਲਕ ਤੋਂ ਕੁੱਥਿਆ ਰਹੇਗਾ। ਜਿਵੇਂ ਆਪਾਂ ਇੱਕ ਵਚਨ ਸਤਿਗੁਰੂ ਦੀ ਬਾਣੀ ਦਾ ਹੋਰ ਸਾਂਝਾ ਕਰ ਲੈਂਦੇ, ਇਹ ਬਚਨ ਸਦੀਵ ਅਟਲ ਨੇ, ਸਦੀਵ ਕੀ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ। ਸਦੀਵ ਅਟਲ ਨੇ, ਵਡਿਆਈ ਕਿਹਨੂੰ ਮਿਲੀ? ਲੈਣੇ ਦੀ ਫਹਿਰਾਈ ਹੈ ਨਾਨਕਾ ਦੋਹੀ ਖੱਟੀ ਹੈ। ਫਿਰ ਕੀ ਨਾ ਦੋਹੀ ਸਾਰੇ ਪਾਸੇ, ਦੋਹੀ ਮਤਲਬ ਵਡਿਆਈ ਸ਼ੋਭਾ। ਲਹਿਣੇ ਦੀ ਫਹਿਰਾਈ ਹੈ ਭਾਈ ਲਹਿਣਾ ਜੀ ਦੀ, ਨਾਨਕਾ ਦੋਹੀ ਖੱਟ। ਹੁਣ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਵਡਿਆਈ ਖੱਟਦਾ ਕੌਣ ਹੈ? ਭਾਈ ਲਹਿਣਾ। ਤੇ ਦੂਜੇ ਪਾਸੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ। ਹੁਣ ਇਹਨੂੰ ਕਿਵੇਂ ਬਦਲ ਦਾਂਗੇ ਜੀ? ਔਰ ਇਹ ਸਦੀਵ ਨੇ, ਇਹ ਤੇ ਹੈ ਨਹੀਂ ਵੀ ਇੱਕ ਵਾਰੀ ਪੜ੍ਹ ਲਏ ਤੇ ਦੂਜੀ ਵਾਰੀ ਨਹੀਂ, ਜਦੋਂ ਪੜ੍ਹਾਂਗੇ ਬਚਨ ਇਹ ਹੀ ਰਹਿਣਗੇ, ਜਦੋਂ ਇਤਿਹਾਸ ਪੜ੍ਹਾਂਗੇ ਉਦੋਂ ਵੀ, ਜਦੋਂ ਬਾਣੀ ਪੜ੍ਹਾਂਗੇ ਉਦੋਂ ਵੀ, ਇਹ ਗੱਲ ਆਖਣੀ ਪਏਗੀ ਕਿ ਗੁਰੂ ਨਾਨਕ ਸਾਹਿਬ ਦੀ ਆਗਿਆ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਨਹੀਂ ਮੰਨੀ। ਜਿਹਨੇ ਹੁਕਮ ਮੰਨਿਆ ਉੱਥੇ ਵਡਿਆਈ ਮਿਲ ਗਈ, ਤੇ ਜੇ ਆਗਿਆ ਉਹਨਾਂ ਨੇ ਨਹੀਂ ਮੰਨੀ ਤੇ ਮੰਨੀ ਕਿਹਨੇ ਜੀ? ਭਾਈ ਲਹਿਣਾ ਜੀ ਨੇ। ਕਹਿੰਦੇ ਭਾਈ ਲਹਿਣਾ ਜੀ ਨੇ ਆਗਿਆ ਮੰਨੀ, ਵਡਿਆਈ ਬੜੀ ਦਿੱਤੀ ਗੁਰੂ ਸਾਹਿਬ ਨੇ, ਐਸੀ ਵਡਿਆਈ ਬਖਸ਼ੀ ਭਾਈ ਲਹਿਣੇ ਨੂੰ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਬਣਾਤਾ, ਇਹ ਵਡਿਆਈ ਹੈ। ਔਰ ਵਡਿਆਈ ਮਿਲੀ ਕਿੱਥੋਂ ਹੈ? ਹੁਕਮੇ ਮਨ ਵਡਿਆਈ ਰਾਮ, ਕਹਿੰਦੇ ਹੁਕਮ ਨੂੰ ਮਨ ਵਡਿਆਈ ਵਡਿਆਈ ਹੈ, ਸ਼ੋਭਾ ਹੀ ਸ਼ੋਭਾ, ਬਖਸ਼ਣੀ ਉਹਨੇ ਹੈ। ਹੁਣ ਜੇ ਆਪਾਂ ਇਹਨੂੰ ਹੋਰ ਸੌਖੇ ਸਮਝੀਏ, ਭਾਈ ਲਹਿਣਾ ਵੀ ਕਹਿ ਦਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਕੋਈ ਨਹੀਂ ਆਪਾਂ ਰਾਹ ਲੱਭਦੇ, ਕੋਈ ਵੀ ਤੁਸੀਂ ਮੈਨੂੰ ਕਹਿ ਰਹੇ ਹੋ ਕੋਈ ਨਹੀਂ ਜੀ, ਮੈਂ ਲਿਆਉਂਦਾ ਬੰਦਾ ਲੱਭ ਕੇ ਕੋਈ ਜਿਹੜਾ ਆਪਣਾ ਇਹ ਕੰਮ ਕਰ ਸਕੇ, ਆਪਣੇ ਇਸ ਕਾਰਜ ਨੂੰ ਸਵਾਰ ਸਕੇ। ਤੁਸੀਂ ਚਾਦਰਾਂ ਤੋਂ ਉਹਨੂੰ ਕਹਿ ਰਹੇ ਹੋ ਕੋਈ ਨਹੀਂ ਗੁਰੂ ਨਾਨਕ ਸਾਹਿਬ ਜੀ ਦਿਨ ਚੜ੍ਹ ਲੈਣ ਦਿਉ, ਆਉਣ ਸੰਗਤ ਨੇ ਆਉਣਾ ਹੀ ਹੈ, ਜਦੋਂ ਸੰਗਤ ਆਏਗੀ ਤਾਂ ਆਪਾਂ ਇੱਕ ਇੱਕ ਦੋ ਦੋ ਚਾਦਰਾਂ ਫੜਾ ਦਿਆਂਗੇ ਵੀ ਲਓ ਭਾਈ ਧੋ ਦਿਓ ਸਾਰੇ। ਜੇ ਗੁਰੂ ਭਾਈ ਲਹਿਣਾ ਜੀ ਵੀ ਇੱਦਾਂ ਆਖਦੇ ਅੱਗੋਂ, ਜਾਂ ਗੁਰੂ ਸਾਹਿਬ ਨੇ ਨਾ ਸੁੱਟਿਆ ਨਾ ਛੱਪੜ ਦੇ ਵਿੱਚ ਲੋਟਾ ਸੁੱਟਿਆ, ਜਦੋਂ ਕਹਿੰਦੇ ਲਿਆ ਭਾਈ, ਕੱਢ ਕੇ ਲਿਆ ਭਾਈ ਲਹਿਣੇ ਨੂੰ, ਭਾਈ ਲਹਿਣਾ ਵੀ ਕਹਿੰਦਾ ਛੱਡੋ ਆਪਾਂ ਮੈਂ ਨਵਾਂ ਲਿਆ ਦਿੰਦਾ ਜੀ ਤੁਹਾਨੂੰ, ਇਹ ਤੋਂ ਕੀ ਕਰਾਉਣਾ, ਡੇਗੀ ਪਿਆ ਜਦੋਂ ਆਪਾਂ ਨਵਾਂ ਲਿਆ ਉਹਨੇ, ਕਿੱਡੀ ਕੁ ਗੱਲ। ਜੇ ਭਾਈ ਲਹਿਣਾ ਵੀ ਅੱਗੋਂ ਇੱਦਾਂ ਆਖ ਦਿੰਦੇ ਤੇ ਫਿਰ ਕੀ ਭਾਈ ਲਹਿਣਾ ਵਡਿਆਈ ਪਾਉਂਦੇ? ਹੁਣ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਹੀ ਹੋਏਗਾ ਨਾ ਜੀ ਕੋਈ ਨਹੀਂ ਕੋਈ ਸੇਵਾਦਾਰ ਲੱਭਦੇ। ਲਖਮੀ ਦਾਸ ਜੀ ਨੇ ਵੀ ਕਿਹਾ ਹੋਣਾ ਵੀ ਪਿਤਾ ਜੀ ਕੀ ਤੁਸੀਂ ਇੱਕ ਲੋਟੇ ਦੀ ਗੱਲ ਕਰੀ ਜਾਂਦੇ ਹੋ, ਆਪਾਂ ਨਵਾਂ ਲਿਆ ਉਹਨੇ। ਭਾਈ ਲਹਿਣੇ ਨੂੰ ਕਿਹਾ ਵੀ ਲਹਿਣੇ ਚੱਲ ਤੂੰ ਚੱਲ, ਭਾਈ ਲਹਿਣੇ ਨੇ ਇਹ ਥੋੜ੍ਹੀ ਕਿਹਾ ਵੀ ਜੀ ਛੱਡੋ ਆਪਾਂ ਕੋਈ ਸੇਵਾਦਾਰ ਲੱਭਦੇ ਹਾਂ। ਕਹਿੰਦੇ ਜੀ ਸੱਤ ਬਚਨ, ਉਹ ਤਾਂ ਪਤਾ ਹੀ ਉਦੋਂ ਲੱਗਾ ਜਦੋਂ ਭਾਈ ਲਹਿਣਾ ਵਿੱਚ ਛਾਲ ਮਾਰ ਜਾਂਦੇ।
ਮੈਂ ਲਿਆਉਣਾ ਕੱਢ ਕੇ ਜੀ। ਫਿਰ ਉਹਨੂੰ ਚੰਗੀ ਤਰ੍ਹਾਂ ਧੋ ਕੇ ਬਣਾ ਕੇ ਸਵਾਰ ਕੇ ਆਪ ਇਸ਼ਨਾਨ ਪਾਨ ਕਰਕੇ ਗੁਰੂ ਸਾਹਿਬ ਕੋਲ ਲੈ ਆਏ ਵੀ ਮਾਲਕ ਜੀ ਤੁਹਾਡੀ ਅਮਾਨਤ ਲਾਹਣੀ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀਆ ਸਾਰੇ ਪਾਸੇ ਐਂ ਦੋਹੀ ਫੇਰਤੀ। ਫਿਰ ਸਤਿਗੁਰੂ ਪਾਤਸ਼ਾਹ ਕਹਿ ਰਹੇ ਕਹਿੰਦੇ ਹੁਕਮ ਮਿਲਾਈ ਹੈ ਨਾ, ਜਦੋਂ ਹੁਕਮ ਦੇ ਵਿੱਚ ਨਾ ਖੇਤੀ ਵਣਜ ਸਭ ਹੁਕਮ ਹੈ, ਹੁਕਮੇ ਮਨ ਵਡਿਆਈ ਰਾਮ, ਗੁਰਮਤੀ ਹੁਕਮ ਬੂਝੀ ਹੈ, ਗੁਰੂ ਦੇ ਮਤ ਰਾਹੀਂ ਗੁਰੂ ਦੇ ਉਪਦੇਸ਼ ਰਾਹੀਂ ਹੁਕਮ ਬੁੱਝੀਦਾ ਸਮਝੀਦਾ, ਹੁਕਮੇ ਮੇਲ ਮਿਲਾਈ ਰਾਮ। ਅਤੇ ਭਾਈ ਹੁਕਮ ਦੇ ਵਿੱਚ ਹੀ ਮਿਲਾ

ਫਿਰ ਅਗਲੀਆਂ ਪੰਕਤੀਆਂ 'ਚ ਕਹਿੰਦੇ ਜੀ, ਹੁਕਮ ਮਿਲਾਈ ਹੁਕਮ ਦੇ ਰਾਹੀਂ, ਸਹਿਜ ਸਮਾਈ ਜੀਵ ਸਹਿਜ ਵਿੱਚ ਸਮਾ ਗਿਆ, ਅਡੋਲ ਟਿਕ ਗਿਆ। ਫਿਰ ਜਦੋਂ ਹੁਕਮ ਵਿੱਚ ਰਹਿਣਾ ਆ ਜਾਂਦਾ ਨਾ ਜੀ, ਸਭ ਤੋਂ ਪਹਿਲਾਂ ਪਤਾ ਕੀ ਕਲਾ ਵਰਤਦੀ ਹੈ, ਸਭ ਤੋਂ ਪਹਿਲਾਂ ਮਨ ਅਡੋਲ ਹੁੰਦਾ ਹੈ ਜਦੋਂ ਹੁਕਮ ਵਿੱਚ ਰਹਿਣਾ ਆ ਜੇ, ਫਿਰ ਮਨ ਨਹੀਂ ਅਡੋਲ। ਮਤਲਬ ਆਪਾਂ ਇਹ ਕਸਵੱਟੀ ਰੱਖ ਸਕਦੇ ਹਾਂ ਵੀ ਮੈਨੂੰ ਰੱਬ ਦੇ ਹੁਕਮ ਵਿੱਚ ਰਹਿਣਾ ਆਉਂਦਾ ਕਿ ਨਹੀਂ ਆਉਂਦਾ, ਇਹ ਕਸਵੱਟੀ ਰੱਖ ਸਕਦੇ ਹਾਂ। ਜੇ ਤੇ ਮੇਰਾ ਮਨ ਅਡੋਲ ਰਹੇ, ਇਹਦਾ ਮਤਲਬ ਮੈਂ, ਮੇਰੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਰੱਬ ਦੇ ਹੁਕਮ ਵਿੱਚ ਰਹਿਣਾ ਸਿਖਾਤਾ ਮੈਨੂੰ। ਤੇ ਜੇ ਮੇਰਾ ਮਨ ਡੋਲ ਜਾਏ, ਮਨ ਅਡੋਲ ਨਾ ਰਹੇ, ਫਿਰ ਇਹ ਵੀ ਨਾਲ ਹੈ ਵੀ ਅਜੇ ਤੱਕ ਮੈਂ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ, ਅਜੇ ਮੇਰਾ ਮਨ ਡੋਲਦਾ। ਜਦੋਂ ਤੇ ਮਨ ਅਡੋਲ ਰਵੇ ਫਿਰ ਸ਼ੁਕਰ ਕਰੋ ਵੀ ਸਤਿਗੁਰੂ ਜੀ ਤੁਸੀਂ ਬਖਸ਼ਿਸ਼ ਕੀਤੀ, ਮਨ ਅਡੋਲ ਟਿਕਾਇਆ, ਤੁਹਾਡਾ ਸ਼ੁਕਰ ਹੈ, ਤੁਸੀਂ ਕਿਰਪਾ ਕੀਤੀ ਹੈ, ਮਨ ਅਡੋਲ ਹੋਇਆ, ਇਹ ਆਪਣੀ ਰਹਿਮਤ ਬਣਾਈ ਰੱਖਿਓ ਮਨ ਅਡੋਲ ਰਵੇ। ਜੇ ਮਨ ਡੋਲਦਾ, ਮਨ ਅਡੋਲ ਨਹੀਂ, ਫਿਰ ਅਰਦਾਸ ਕਰਿਓ ਵੀ ਸਤਿਗੁਰੂ ਬੇਨਤੀ ਹੈ ਮੇਰੇ ਮਨ ਨੂੰ ਅਡੋਲਤਾ ਬਖਸ਼ੋ, ਮੇਰਾ ਮਨ ਟਿਕ ਜਾਏ। ਕਸਵੱਟੀ ਇਹੀ ਹੈ ਵੀ ਹਾਲਾਤਾਂ ਨੂੰ ਵੇਖ ਕੇ ਮਨ ਡੋਲੇ ਨਾ, ਸਮੇਂ ਨੂੰ ਵੇਖ ਕੇ ਮਨ ਡੋਲੇ ਨਾ। ਮਨ ਧੀਰਜ, ਮਾਲਕ ਦੀ ਮੌਜ ਹੈ, ਅਕਾਲ ਪੁਰਖ ਦੀ ਰਜਾ ਸਿਰ ਮੱਥੇ, ਮਨ ਧੀਰਜ ਵਿੱਚ ਰਵੇ। ਜੇ ਮਨ ਹਫੜਾ ਦਫੜੀ ਪਾ ਕੇ ਬਹਿ ਜੇ, ਫਿਰ ਅਰਦਾਸ ਕਰੋ ਵੀ ਰੱਬਾ ਮਨ ਬੜਾ ਜ਼ਿਆਦਾ ਗੰਧਲ ਹੈ, ਮਨ ਬੜਾ ਜ਼ਿਆਦਾ ਤੁਹਾਡੇ ਤੋਂ ਦੂਰ ਹੈ, ਕਿਰਪਾ ਕਰੋ ਇਸ ਗੰਧਲੇ ਨੂੰ ਆਪ ਜੀ ਨਿਰਮਲਤਾਈ ਬਖਸ਼ੋ, ਜਿਹੜਾ ਤੁਹਾਡੇ ਤੋਂ ਕਈ ਕੋਹਾਂ ਦੀ ਦੂਰੀ 'ਤੇ ਬੈਠਾ, ਇਹਨੂੰ ਆਪਣੀ ਨੇੜਤਾ ਬਖਸ਼ੋ, ਤਾਂ ਜੋ ਇਹ ਅਡੋਲ ਹੋ ਸਕੇ, ਇਹ ਟਿਕ ਸਕੇ। ਜਿਵੇਂ ਆਪਾਂ ਕੋਈ ਵਸਤੂ ਹੱਥ ਵਿੱਚ ਫੜੀਏ, ਉਹ ਜਿੰਨੀ ਛੋਟੀ ਹੋਵੇ ਉਨੀ ਅਡੋਲ, ਉਹ ਜਿੰਨੀ ਲਮੇਰੀ ਹੋਈ ਜਾਂਦੀ ਹੈ ਉਨੀ ਹੋਈ ਹੱਥ ਵੀ ਸਾਡਾ ਡੋਲੀ ਜਾਂਦਾ, ਕਦੇ ਕਿਸੇ ਪਾਸੇ ਉਹ ਵਸਤੂ ਵੀ ਡੋਲੀ ਜਾਂਦੀ। ਇਸੇ ਤਰ੍ਹਾਂ ਸਾਡੇ ਮਨ ਦੀ ਜਿੰਨੀ ਦੂਰੀ ਵੱਧ ਹੋਏਗੀ, ਓਨਾ ਹੀ ਕਦੇ ਕਿੱਧਰ ਨੂੰ ਡਿੱਗੇਗਾ ਤੇ ਕਦੇ ਕਿੱਧਰ ਨੂੰ ਡਿੱਗੇਗਾ। ਜਦੋਂ ਜਿਵੇਂ ਮਨ ਦੀ ਦੂਰੀ ਅਕਾਲ ਪੁਰਖ ਨਾਲੋਂ ਘਟਦੀ ਜਾਏਗੀ, ਉਵੇਂ ਉਵੇਂ ਇਹਦਾ ਡੋਲਣਾ ਘਟਦਾ ਜਾਏਗਾ। ਜਿਵੇਂ ਆਪਾਂ ਧਰਤੀ ਵਿੱਚ ਹੀ ਵੇਖ ਲਓ, ਕੋਈ ਵਸਤੂ, ਕੋਈ ਪੋਲ ਗੱਡਿਆ ਹੋਵੇ ਧਰਤੀ 'ਚ, ਉਹ ਛੋਟਾ ਹੋਵੇ ਅਡੋਲ ਰਹਿੰਦਾ, ਉਹ ਜਿੰਨਾ ਲੰਮਾ ਹੋਈ ਜਾਂਦਾ ਉਹਨੂੰ ਵੱਡਾ ਕਰੀ ਜਾ, ਓਨਾ ਹੀ ਉਹ ਹਵਾ ਦੇ ਚੱਲਣ ਨਾਲ ਵੀ ਡੋਲਦਾ, ਕਦੇ ਕਿਸੇ ਪਾਸੇ ਨੂੰ ਕਦੇ, ਫਿਰ ਉਹ ਡੋਲੇ ਨਾ, ਉਹਨੂੰ ਸਪੋਰਟ ਦਿੱਤੀ ਜਾਂਦੀ, ਸਹਾਰਾ ਦੇ ਕੇ ਬੰਨਿਆ ਜਾਂਦਾ ਵੀ ਤੂੰ ਟਿਕਿਆ ਰਹਿ ਭਾਈ, ਡੋਲੀ ਨਾ, ਸਾਨੂੰ ਤਾਂ ਇਹ ਡਰ ਬਣਿਆ ਵੀ ਕਿਤੇ ਡਿੱਗ ਨਾ ਪਵੇ, ਫਿਰ ਉਹਨੂੰ ਸਹਾਰਾ ਦਿੰਦੇ, ਬੰਨਦੇ ਫਿਰ ਉਹ। ਹੁਣ ਮਨ ਦੀ ਦੂਰੀ ਬਹੁਤ ਜ਼ਿਆਦਾ ਹੈ, ਟਿਕਦਾ ਨਹੀਂ, ਉੱਚਾ ਬੜਾ, ਇਹ ਤਾਂ ਰਤਾ ਮਾਤਰ ਹਾਲਾਤ ਦੀ ਹਵਾ ਵਗਦੀ ਹੈ, ਉਸੇ ਵੇਲੇ ਕਦੇ ਕਿਸੇ ਪਾਸੇ ਨੂੰ ਜਾਂਦਾ ਕਦੇ ਹਵਾ, ਜਿਹੜੀ ਉੱਚੀ ਚੀਜ਼ ਹੋਵੇ ਹਨੇਰੀ ਤੇ ਦੂਰ ਦੀ ਗੱਲ ਹੈ ਜੀ, ਹਵਾ ਵੀ ਚੱਲੇ ਨਾ ਤੇ ਉਹ ਡੋਲਦੀ ਹੈ। ਹਾਲਾਤਾਂ ਦੀ ਹਨੇਰੀ ਬੜੀ ਦੂਰ ਦੀ ਗੱਲ, ਕਿਤੇ 5-7 ਪਲ ਦੀ ਹਵਾ ਵੀ ਚੱਲੇ ਨਾ, ਮਨ ਉਸੇ ਵੇਲੇ ਡਰ ਜਾਂਦਾ, ਡੋਲਣ ਲੱਗ ਜਾਂਦਾ ਵੀ ਮੇਰਾ ਬਣੇਗਾ ਕੀ, ਮੈਂ ਕਰਾਂਗਾ ਕੀ। ਉਦੋਂ ਫਿਰ ਇਹਨੂੰ ਗੁਰੂ ਦੇ ਸ਼ਬਦ ਦਾ ਆਸਰਾ ਦੇਣਾ ਹੈ ਵੀ ਮਨਾ ਟਿਕਿਆ ਰਹਿ, ਤੂੰ ਡੋਲ ਨਾ, ਇਹ ਹਾਲਾਤ ਨੇ, ਸਮੇਂ ਹਵਾ ਚੱਲੀ ਹੈ, ਹਵਾ ਨੂੰ ਹਨੇਰੀ ਨੂੰ ਉਸ ਅਕਾਲ ਪੁਰਖ ਨੇ ਥੰਮ ਵੀ ਲੈਣਾ, ਤੂੰ ਟਿਕਿਆ ਰਹਿ, ਤੂੰ ਡੋਲ ਨਾ। ਜੇ ਤੇ ਮਨ ਟਿਕ ਜਾਏ ਫਿਰ ਤੇ ਸਮਝ ਲਓ ਵੀ ਗੁਰੂ ਨੇ ਤਰਸ ਕੀਤਾ ਤੇ ਟਕਾ ਲਿਆ।
ਇਸ ਲਈ ਸਾਹਿਬ ਕਹਿ ਰਹੇ ਕਹਿੰਦੇ ਹੁਕਮ ਮਿਲਾਈ ਸਹਿਜ ਸਮਾਈ, ਜੀਵ ਸਹਿਜ ਚ ਟਿਕ ਗਿਆ। ਗੁਰ ਕਾ ਸ਼ਬਦ ਅਪਾਰਾ, ਇਹ ਸਾਰੀ ਰਹਿਮਤ ਗੁਰੂ ਦੇ ਸ਼ਬਦ ਦੀ ਹੈ। ਕਹਿੰਦੇ ਗੁਰੂ ਦਾ ਸ਼ਬਦ ਅਪਾਰ ਹੈ, ਉਹਦਾ ਕੋਈ ਥਾਂ ਪਾਰਾਵਾਰ ਨਹੀਂ। ਸੱਚੀ ਵਡਿਆਈ ਗੁਰ ਤੇ ਪਾਈ, ਹੁਣ ਵਡਿਆਈ ਮਿਲੀ ਕਿੱਥੋਂ ਹੈ? ਗੁਰੂ ਦੇ ਕੋਲੋਂ। ਸੱਚ ਸਵਾਰਨ ਹਾਰਾ, ਉਹੀ ਅਕਾਲ ਪੁਰਖ ਹੈ ਜਿਹੜਾ ਸਵਾਰ

ਫਿਰ ਸ਼ਬਦ ਦੀ ਸੰਪੂਰਨਤਾ ਕੀਤੀ ਜੀ ਗੁਰੂ ਸਾਹਿਬ ਨੇ, ਕਹਿੰਦੇ ਭਉ ਭੰਜਨ ਪਾਇਆ, ਡਰ ਨੂੰ ਦੂਰ ਕਰਨ ਵਾਲਾ ਪ੍ਰਾਪਤ ਕਰ ਲਿਆ। ਭਉ ਭੰਜਨ, ਡਰ ਨੂੰ ਭੰਜਣ ਵਾਲਾ, ਭੰਜਨ ਮਤਲਬ ਤੋੜਨਾ, ਖਤਮ ਕਰਨਾ, ਡਰ ਨੂੰ ਖਤਮ ਕਰਨ ਵਾਲਾ ਪਾਇਆ, ਪ੍ਰਾਪਤ ਕਰ ਲਿਆ। ਆਪ ਗਵਾਇਆ, ਆਪਾ ਭਾਵ ਗਵਾ ਕੇ, ਗੁਰਮੁਖ ਮੇਲ ਮਿਲਾਈ, ਗੁਰੂ ਦੇ ਰਾਹੀਂ ਮਿਲਾਪ ਹੋ ਗਿਆ। ਇਹਨੂੰ ਇੱਦਾਂ ਕਹਿ ਲਈਏ ਵੀ ਮੈਂ ਡਰ ਨੂੰ ਖਤਮ ਕਰਨ ਵਾਲਾ ਪ੍ਰਾਪਤ ਕਰ ਲਿਆ, ਆਪਾ ਭਾਵ ਗਵਾ ਲਿਆ, ਔਰ ਉਹ ਜਿਹੜਾ ਮਿਲਿਆ ਨਾ ਮੈਨੂੰ ਡਰ ਨੂੰ ਖਤਮ ਕਰਨ ਵਾਲਾ ਮਿਲਿਆ, ਅਕਾਲ ਪੁਰਖ ਮੇਰੇ ਡਰ ਨੂੰ ਮੁਕਾਉਣ ਵਾਲਾ ਮਿਲਿਆ, ਗੁਰਮੁਖ ਗੁਰੂ ਦੇ ਰਾਹੀਂ, ਇਹ ਮਿਲਾਪ ਕਰਵਾਇਆ ਹੀ ਗੁਰੂ ਨੇ ਮੈਨੂੰ ਮਿਲਿਆ ਹੀ, ਉਹ ਤਾਂ ਹੈ ਜੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤਾਂ ਹੀ ਮਿਲਿਆ, ਉਹਦੇ ਮਿਲਣ ਦੇ ਨਾਲ ਮੇਰੇ ਸਾਰੇ ਡਰ ਖਤਮ ਹੋ ਗਏ, ਕੋਈ ਡਰ ਨਹੀਂ ਰਿਹਾ। ਭਉ ਭੰਜਨ ਪਾਇਆ, ਆਪ ਗਵਾਇਆ, ਗੁਰਮੁਖ ਮੇਲ ਮਿਲਾਈ। ਫਿਰ ਕਹੋ ਨਾਨਕ ਨਾਮ ਨਿਰੰਜਨ ਅਗੰਮ ਅਗੋਚਰ। ਨਾਨਕ ਜੀ ਇਹ ਆਖੋ, ਨਾਮ ਅਕਾਲ ਪੁਰਖ ਦਾ ਨਾਮ ਕੀ ਹੈ? ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ। ਅਗੰਮ, ਉਹਦੇ ਤੱਕ ਪਹੁੰਚ ਨਹੀਂ ਬਣਦੀ। ਅਗੋਚਰ, ਨਾ ਕਰਮ ਇੰਦਰਿਆਂ ਨਾਲ ਨਾ ਗਿਆਨ ਇੰਦਰਿਆਂ ਨਾਲ, ਹੁਕਮੇ ਰਹਿਆ ਸਮਾਈ, ਉਹਦੇ ਵਿੱਚ ਤਾਂ ਸਿਰਫ ਸਮਾਇਆ ਜਾਂਦਾ ਹੈ, ਉਹਦੇ ਵਿੱਚ ਸਿਰਫ ਸਮਾਇਆ ਜਾਂਦਾ। ਜਿਹੜਾ ਉਹਦੇ ਵਿੱਚ ਸਮਾ ਗਿਆ ਉਹ ਵੀ ਅਲੇਪ ਹੋ ਗਿਆ, ਨਿਰਲੇਪ ਕਹਿ ਲਓ, ਜਿਹੜਾ ਉਹਦੇ ਵਿੱਚ ਸਮਾ ਗਿਆ ਔਰ ਨਿਰਲੇਪ ਹੋ ਗਿਆ, ਜਿਹੜਾ ਨਹੀਂ ਸਮਾ ਸਕਿਆ ਉਹ ਤੇ ਕਾਲਖ ਦੇ ਨਾਲ ਭਰ ਗਿਆ, ਉਹ ਕਾਲਖ ਨਾਲ ਭਰ ਗਿਆ। ਸੰਸਾਰ ਨੂੰ ਗੁਰੂ ਸਾਹਿਬ ਨੇ ਮਾਇਆ ਦੀ ਕਾਲਖ ਦੀ ਕੋਠੜੀ ਕਿਹਾ, ਸੰਸਾਰ ਮਾਇਆ ਦੇ ਕਾਲਖ ਦੀ ਕੋਠੜੀ ਹੈ, ਇੱਥੇ ਆਵਾਂਗੇ ਮਾਇਆ ਦੀ ਕਾਲਖ 'ਤੇ ਲੱਗੇਗੀ, ਔਰ ਹਰ ਇੱਕ ਨੂੰ ਲੱਗਦੀ ਹੈ, ਕਿਹਨੂੰ ਨਹੀਂ ਲੱਗਦੀ? ਮਾਇਆ ਦੀ ਕਾਲਖ ਵਿੱਚੋਂ ਹੀ ਆਏ ਹਾਂ, ਮਾਇਆ ਦੀ ਕਾਲਖ ਵਿੱਚੋਂ ਹੀ ਬਾਹਰ ਆਉਣਾ, ਨਿਕਲਣਾ ਵੀ ਹੈ। ਮਾਇਆ ਦੀ ਕਾਲਖ ਵਿੱਚ ਜਿਹੜਾ ਲੈ ਕੇ ਆਉਣ ਵਾਲਾ ਉਹੀ ਬਚਾਉਣ ਵਾਲਾ, ਉਹਨੂੰ ਹੀ ਪਤਾ ਹੈ ਇਹਦੇ 'ਚੋਂ ਬਾਹਰ ਕਿਵੇਂ ਆਈਦਾ। ਇਹਨੂੰ ਸੌਖਾ ਸਮਝੀਏ, ਜੰਗਲਾਂ ਦੇ ਵਿੱਚ ਜਿਹੜੇ ਜੀਵ ਰਹਿੰਦੇ ਨੇ, ਜਾਨਵਰ ਨਹੀਂ, ਜੰਗਲਾਂ ਦੇ ਨਜ਼ਦੀਕ ਰਹਿਣ ਵਾਲੇ ਮਨੁੱਖ, ਉਹਨਾਂ ਨੂੰ ਪਤਾ ਹੈ ਵੀ ਕਿਹੜੇ ਰਸਤੇ 'ਚੋਂ ਅਸੀਂ ਦਾਖਲ ਹੋਣਾ ਅਤੇ ਕਿਹੜੇ 'ਚੋਂ ਅਸੀਂ ਜੰਗਲ 'ਚੋਂ ਬਾਹਰ ਆਉਣਾ, ਉਹ ਜਾਣਦੇ ਨੇ। ਅਤੇ ਕੋਈ ਸਾਡੇ ਵਾਲਾ ਚਲਾ ਜਾਏ, ਸਾਡੇ ਵਰਗਾ ਚਲਾ ਜਾਏ, ਉਹ ਇੱਕ ਵਾਰੀ ਜੇ ਜੰਗਲ 'ਚ ਵੜ ਗਿਆ ਮੁੜਦਾ ਨਹੀਂ, ਉਹ ਉਸੇ ਜੰਗਲ 'ਚ ਕਦੇ ਕਿਸੇ ਰੁੱਖ 'ਚ ਵੱਜਦਾ ਫਿਰਦਾ, ਕਦੇ ਕਿਸੇ ਰੁੱਖ 'ਚ ਵੱਜਦਾ ਫਿਰ, ਰਾਹ ਹੀ ਨਹੀਂ ਲੱਭਦਾ। ਉਹ ਤੁਰਿਆ ਜਾਂਦਾ, ਥੋੜ੍ਹੇ ਜਿਹੇ ਕਦਮ ਅੱਗੇ ਜਾਂਦਾ ਫਿਰ ਰਾਹ ਬੰਦ, ਫਿਰ ਪਿੱਛੇ ਨੂੰ ਮੁੜਿਆ ਆਉਂਦਾ, ਫਿਰ ਦੂਜੇ ਪਾਸੇ ਨੂੰ ਜਾਂਦਾ ਫਿਰ ਰਾਹ ਬੰਦ। ਹੁਣ ਜੇ ਅਸੀਂ ਚਲੇ ਜਾਈਏ ਆਪਣੀ ਮਰਜ਼ੀ ਨਾਲ, ਹੈ ਨਾ, ਜਦੋਂ ਜਾਣ ਲੱਗੇ ਅਗਲਿਆਂ ਨੇ ਰੋਕਿਆ ਵੀ ਭਾਈ ਜੰਗਲ 'ਚ ਨਾ ਜਾਈ, ਮੈਂ ਤੇਰੇ ਨਾਲ ਚੱਲਾਂਗਾ, ਆਪਾਂ ਫਿਰ ਚੱਲਦੇ। ਉਹ ਕਹਿੰਦਾ ਨਹੀਂ ਜੀ, ਮੈਂ ਤਾਂ ਹੁਣੇ ਹੀ ਜਾਣਾ, ਚਲੇ ਗਏ। ਫਿਰ ਅੰਦਰ ਜੰਗਲ 'ਚ ਭਟਕਦਾ, ਫਿਰ ਪੁਕਾਰਾਂ ਕਰਦਾ ਜੀ ਹੁਣ ਬਚਾ ਲਓ, ਮੈਨੂੰ ਰਾਹ ਨਹੀਂ ਲੱਭਦਾ, ਹੁਣ ਛਡਾ ਲਓ। ਫਿਰ ਉਹ ਜੇ ਤੇ ਬਾਹਰ ਬੈਠਾ ਤਰਸ ਕਰ ਲਿਓ, ਕਹੇ ਚੱਲ ਭਾਈ ਉਹਨੂੰ ਲੈ ਆਈਏ ਆਪਾਂ, ਵੀ ਉਹ ਪਿਆਰ ਰੋਂਦਾ ਕਰਲਾਉਂਦਾ, ਕਿਤੇ ਇਹ ਨਾ ਹੋਵੇ ਡਰ ਨਾਲ ਉੱਥੇ ਹੀ ਮਾਰਿਆ ਜਾਏ। ਅਤੇ ਜੇ ਅਸੀਂ ਉਹਨਾਂ ਦਾ, ਜਿਹੜੇ ਰਹਿਣ ਵਾਲੇ ਉਹਨਾਂ ਦਾ ਸਹਾਰਾ ਲੈ ਕੇ ਜਾਈਏ, ਉਹ ਕਹਿੰਦੇ ਚੱਲ ਭਾਈ ਮੈਂ ਲੈ ਕੇ ਚੱਲਦਾ ਤੈਨੂੰ, ਨਾਲੇ ਜੰਗਲ ਘੁਮਾ ਕੇ ਲਿਆਉਣਾ, ਜੰਗਲ ਵਿੱਚੋਂ ਤੈਨੂੰ ਚੰਗੇ ਜਾਨਵਰ ਵੀ ਵਿਖਾ ਕੇ ਲਿਆਉਣਾ, ਅਤੇ ਆਪਾਂ ਵੇਖ ਕੇ ਜੰਗਲ ਦੇ ਵਿੱਚੋਂ ਅਤੇ ਚੰਗੀਆਂ ਜੜੀਆਂ ਬੂਟੀਆਂ ਤੈਨੂੰ ਵਿਖਾ ਕੇ ਲਿਆਊਂ, ਫਿਰ ਆਪਾਂ ਵਾਪਸ ਆ ਜਾਵਾਂਗੇ। ਕਹਿੰਦਾ ਠੀਕ ਹੈ। ਗਿਆ, ਹੁਣ ਜਿਹੜਾ ਲੈ ਕੇ ਗਿਆ ਉਹ ਨਾਲ ਵਾਪਸ ਵੀ ਲੈ ਆਇਆ।
ਅਕਾਲ ਪੁਰਖ ਉਹ ਹੈ ਜਿਹੜਾ ਇਸ ਸੰਸਾਰ ਰੂਪੀ ਜੰਗਲ ਦੇ ਇਕੱਲੇ ਇਕੱਲੇ ਰਾਹ ਨੂੰ ਜਾਣਦਾ ਹੈ। ਅਸੀਂ ਉਹ ਹਾਂ ਜਿਨ੍ਹਾਂ ਨੂੰ ਕਾਹਲੀ ਪਈ ਹੈ ਵੀ ਅਸੀਂ ਤਾਂ ਇਹਦੇ ਵਿੱਚ ਹੀ ਰਹਿਣਾ। ਉਹ ਮਾਲਕ ਕਹਿੰਦਾ ਵੀ ਆ ਵੀ ਸਬਰ ਕਰ, ਸੰਤੋਖ ਰੱਖ, ਤੈਨੂੰ ਮੈਂ ਇਹਦੇ ਵਿੱਚੋਂ ਬਚਾਵਾਂਗਾ। ਉਹ ਕਹਿੰਦਾ ਨਹੀਂ, ਮੈਂ ਤਾਂ ਆਪੇ ਜਾਊਂ। ਉਹ ਵੀ ਕਹਿ ਦਿੰਦਾ ਵੀ ਜਾ ਫਿਰ। ਅਤੇ ਜਦੋਂ ਅਸੀਂ ਆ ਜਾਂਦੇ ਹਾਂ ਫਿਰ ਇੱਥੇ ਠੁੱਡੇ ਖਾਂਦੇ ਫਿਰਨੇ, ਸਮਾਜ 'ਚ ਖਾਂਦੇ ਫਿਰਨੇ ਨਾ ਠੁੱਡੇ ਮੁੜ ਕੇ। ਫਿਰ ਪੁਕਾਰਾਂ ਕਿਹਦੇ ਅੱਗੇ ਕਰਦੇ, ਅਰਦਾਸਾਂ ਕਿਹਦੇ ਅੱਗੇ ਕਰਦੇ ਹਾਂ ਫਿਰ? ਰੱਬ ਜੀ ਰੱਖ ਲਓ, ਬੜੀਆਂ ਗਲਤੀਆਂ ਕਰ ਲਈਆਂ, ਬੜੇ ਗੁਨਾਹ ਕਰ ਲਏ ਜੀ, ਬਚਾ ਲਓ, ਫਿਰ ਅਰਦਾਸਾਂ ਕਰ। ਹੁਣ ਜੇ ਉਹ ਤਰਸ ਕਰੇ, ਸਾਡੀ ਅਰਦਾਸ ਸੁਣ ਲਏ, ਫਿਰ ਤਾਂ ਉਹ ਸਾਨੂੰ ਬਚਾ ਲੈਂਦਾ, ਅਤੇ ਜੇ ਨਾ ਸੁਣੇ ਫਿਰ ਇੱਥੇ ਹੀ ਜੀਵ ਦਾ ਅੰਤ ਹੋ ਜਾਂਦਾ, ਇਸੇ ਜੰਗਲ 'ਚ ਹੀ ਭਟਕਦੇ ਦਾ ਅੰਤ ਹੋ ਜਾਂਦਾ। ਇਸੇ ਤਰ੍ਹਾਂ ਮਾਇਆ ਦੀ ਇਹ ਕਾਲ ਕੋਠੜੀ ਹੈ। ਅਕਾਲ ਪੁਰਖ ਨਿਰੰਜਨ ਹੈ ਨਾ, ਮਾਇਆ ਦੀ ਕਾਲਖ ਤੋਂ ਰਹਿਤ ਹੈ, ਪਰ ਜਿਹੜੀ ਇਹ ਕਾਲ ਕੋਠੜੀ ਉਹਨੇ ਮਾਇਆ ਦੀ ਬਣਾਈ ਹੈ, ਇਹਦੇ ਰਾਹ ਵਿੱਚੋਂ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਨਿਕਲਣਾ। ਇਹਦੇ ਵਿੱਚ ਉਹ ਆਪ ਹੀ ਲੈ ਕੇ ਜਾਂਦਾ, ਆਪ ਹੀ ਇਹਦੇ 'ਚੋਂ ਬਚਾਵੇ ਅਤੇ ਜੀਵ ਬਚਦਾ, ਨਹੀਂ ਤੇ ਬੰਦਾ ਗਾਂਹ ਦੀ ਗਾਂਹ ਹੀ ਤੁਰਿਆ ਜਾਂਦਾ ਹੈ, ਗਹਿਰਾਈ ਵਿੱਚ ਹੀ ਨਾ ਤੁਰਿਆ ਜਾਂਦਾ। ਜਿਵੇਂ ਨਾ ਜੀ ਰਾਜੇ ਕਿਲ੍ਹਾ ਬਣਵਾਉਂਦੇ ਆਪਣੇ ਰਹਿਣ ਵਾਸਤੇ, ਕਦੇ ਵੀ ਤੁਸੀਂ ਵੇਖੋ, ਪੜ੍ਹਿਓ, ਇਤਿਹਾਸ ਪੜ੍ਹ ਲਿਓ, ਕਦੇ ਕਿਸੇ ਕਿਲ੍ਹੇ ਦੀ ਬਣਤਰ ਨਕਸ਼ਾ ਵੇਖ ਲਿਓ, ਕਿਲ੍ਹੇ ਦਾ ਕੋਈ ਵੀ ਰਾਹ ਸਿੱਧਾ ਨਹੀਂ ਹੁੰਦਾ। ਜਿਹੜਾ ਮਰਜ਼ੀ ਕਿਲ੍ਹਾ ਵੇਖ ਲਿਓ ਜਿਹਦੇ ਵਿੱਚ ਰਾਜੇ ਨੇ ਰਹਿਣਾ, ਉਸ ਕਿਲ੍ਹੇ ਦਾ ਰਸਤਾ ਕਦੇ ਸਿੱਧਾ ਨਹੀਂ ਹੁੰਦਾ। ਜੇ ਇੱਕ ਰਾਹ ਪੂਰਬ ਵਾਲੇ ਪਾਸੇ ਜਾ ਰਿਹਾ ਨਾ, ਤੇ ਦੂਜੇ ਰਾਹ ਨੇ ਇੱਕੋ ਦਮ ਹੀ ਪੱਛਮ ਵਾਲੇ ਪਾਸੇ ਹੋ ਜਾਣਾ। ਉਹ ਤਾਂ ਬਣਾਇਆ ਜਾਂਦਾ ਸੀ ਵੀ ਜੇ ਕੋਈ ਅਣਜਾਣ ਬੰਦਾ ਕਿਲ੍ਹੇ 'ਚ ਵੜ ਵੀ ਜਾਵੇ ਨਾ, ਤੇ ਉਹ ਰਾਜੇ ਤੱਕ ਨਾ ਪਹੁੰਚ ਸਕੇ, ਉਹ ਬਸ ਗੇੜੇ ਹੀ ਕੱਢਦਾ ਰਹੇ ਜੀ। ਉਹ ਤਾਂ ਬਣਾਇਆ ਜਾਂਦਾ ਸੀ। ਕਦੇ ਵੀ ਕਿਸੇ ਵੀ ਕਿਲ੍ਹੇ ਦੀ ਬਣਤਰ ਵੇਖ ਲਿਓ, ਉਹਦਾ ਇੱਕ ਦਰਵਾਜ਼ਾ ਕਿਸੇ ਪਾਸੇ ਹੋਏਗਾ, ਦੂਜਾ ਦਰਵਾਜ਼ਾ ਕਿਸੇ ਪਾਸੇ ਹੋਏਗਾ। ਮਤਲਬ ਜਿਹੜਾ ਕਿਲ੍ਹੇ ਵਿੱਚ ਗਿਆ ਹੈ ਉਹ ਆਸਾਨੀ ਨਾਲ ਨਾ ਤੇ ਕਿਲ੍ਹੇ ਦੇ ਅੰਦਰ ਵੜ ਸਕਦਾ, ਤੇ ਜੇ ਅੰਦਰ ਵੜ ਗਿਆ ਬਾਹਰ ਨਹੀਂ ਜੇ ਆਉਂਦਾ। ਫਿਰ ਉਸ ਕਿਲ੍ਹੇ ਦੇ ਵਿਚਲੇ ਜਿਹੜੇ ਪਹਿਰੇਦਾਰ ਹੁੰਦੇ ਨਾ, ਉਹ ਪਹਿਰੇਦਾਰਾਂ ਨੂੰ ਕਿਲ੍ਹੇ ਦੇ ਇਕੱਲੇ ਇਕੱਲੇ ਦਰਵਾਜ਼ੇ ਦਾ ਪਤਾ ਵੀ ਕਿਹੜਾ ਰਾਹ ਕਿੱਧਰ ਨੂੰ ਜਾਣਾ, ਕਿਹੜਾ ਰਾਹ ਕਿੱਧਰ ਨੂੰ ਜਾਣਾ। ਜੇ ਤੇ ਉਹ ਪਹਿਰੇਦਾਰਾਂ ਨਾਲ ਚੰਗੀ ਬਣ ਆਵੇ, ਉਹ ਕਹਿੰਦੇ ਆ ਭਾਈ ਤੈਨੂੰ ਮੈਂ ਰਾਜੇ ਤੱਕ ਪਹੁੰਚਾਉਣਾ, ਤੂੰ ਕਾਹਤੋਂ ਐਵੇਂ ਘਾਬਰੀ ਜਾਣਾ, ਤੈਨੂੰ ਛੱਡ ਵੀ ਆਊਂ ਤੇ ਤੈਨੂੰ ਲੈ ਵੀ ਆਊਂ। ਗੁਰੂ ਸਾਡੇ ਲਈ ਉਹ ਬਖਸ਼ਿਸ਼ ਕਰਨ ਵਾਲਾ ਹੈ ਜਿਹੜਾ ਕਹਿੰਦਾ ਆ ਤੈਨੂੰ ਨਿਰੰਕਾਰ ਤੱਕ ਮੈਂ ਪਹੁੰਚਾਉਣਾ ਆ, ਨਹੀਂ ਤੇ ਤੂੰ ਆ ਮਾਇਆ ਦੇ ਭੰਬਲ ਭੂਸੇ ਦੇ ਵਿੱਚ ਭਟਕੇ ਨਹੀਂ ਰਹਿ ਜਾਣਾ, ਔਰ ਜੀਵ ਇੱਥੇ ਹੀ ਭਟਕਦਾ ਰਹਿ ਜਾਂਦਾ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਕਹਿ ਕੇ ਸਮਾਪਤੀ ਕਰਾਂ, ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ, ਏਕ ਕਬੀਰਾ ਨਾਮ ਉਸ ਹੈ ਜਿਨ ਕੀਨੀ ਬਾਰਾਂ ਬਾਟ। ਜਿਹਨੇ ਨੱਕ ਤੋਂ ਕੰਨ ਤੋਂ ਵੱਢਤੀ ਉਹ ਬਚ ਗਿਆ, ਜਿਹਨੇ ਇਹਨੂੰ ਵੱਢਤਾ ਕਹਿੰਦੇ ਮੈਂ ਬਚ ਗਿਆ, ਨਹੀਂ ਤੇ ਸਾਰਾ ਜਗਤ ਲੁੱਟਿਆ ਜਾਂਦਾ, ਸਾਰਾ ਜਗਤ ਇਸੇ ਵਿੱਚ ਭਰਮਿਆ ਰਹਿ ਜਾਂਦਾ, ਇਹਦੇ ਤੋਂ ਬਚਿਆ ਨਹੀਂ ਕੋਈ। ਬਚਿਆ ਸਿਰਫ ਉਹੀ ਹੈ ਕਹੋ ਨਾਨਕ ਨਾਮ ਨਿਰੰਜਨ ਅਗੰਮ ਅਗੋਚਰ ਹੁਕਮੇ ਰਹਿਆ ਸਮਾਈ, ਜਿਹੜਾ ਉਹਦੇ ਹੁਕਮ ਨੂੰ ਸਮਝ ਲੈਂਦਾ ਫਿਰ ਉਹ ਮਾਇਆ ਦੀ ਕਾਲਖ ਤੋਂ ਬਚ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਉਪਦੇਸ਼ ਦੇ ਰਹੇ, ਮਾਲਕ ਕਿਰਪਾ ਕਰਨ ਕਿਤੇ ਚੰਗੇ ਗੁਣਾਂ ਦੀ ਸੌਦਾਗਰੀ ਅਤੇ ਚੰਗੇ ਗੁਣਾਂ ਦੀ ਕਿਰਸਾਣੀ ਕਰਨੀ ਸਾਨੂੰ ਵੀ ਆ ਜਾਏ, ਅਤੇ ਅਸੀਂ ਆਪਣੇ ਜੀਵਨ ਸਫਲ ਕਰਕੇ ਜਾਈਏ, ਸਾਡੇ ਵੀ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮ੍ਰਿਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ

ਵਾਹੀ ਦੇਖ ਕੇ ਅੰਡਠ ਕੀਤਾ ਤੁਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ

ਸਿਆਮ ਸਿੱਖੀ ਕੇ ਸਾਸ ਨਾਲ ਨਿਵਾਹਿਤ ਨਾਦਿਕ ਮਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ

ਘਾਟਾ ਭੁੱਲ ਚੁੱਕ ਮਾਫ਼ ਕਰਨੇ। ਆਪ ਦੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਪੇਟਾ ਬੰਦ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ, ਦਰੋਂ ਘਰੋਂ ਗੁਰ ਸਿੱਖੀ ਜੀਵਨਾ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ, ਕਲਗੀ ਧਰ ਸੱਚੇ ਪਾਤਸ਼ਾਹ।

ਪਵਿੱਤਰ ਕੜਾਹ ਪੋਸਾ ਜੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

Vai ficar isso.

ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

सतनाम श्री वाहे गुरु साहेब।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ

ਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ, ਵਾਹਿਗੁਰੂ।

Good.

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੜਨ ਸਦੀ ਕਿੰਨੇ ਨਾ ਪਾਈ ਆ ਕਰਮ ਮਿਲੇ ਨਾ ਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਵਡਿਆਪ ਤੇ ਵੜਦੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸ ਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਅਮਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਿਆ ਨਾਮ ਪ੍ਰਕਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ੍ਹਾਂ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ੍ਹਾਂ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ੍ਹਾਂ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਮਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸਕੀ ਧਰਿਆ ਸਿਰ ਸਿਰ ਰਿਜਕ ਸਮਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜਾ ਵੈ ਸੈਂ ਕੁੰਸਾ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਵ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਰ ਤਲ ਧਰਿਆ
जन नानक बल बल सद बल जाइय तेरा अंत ना पारा भरिया सब निदान दस अष्ट सदान ठाकुर कर तल तरिया।

ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਗੰਮਾ ਪਾਰਾ ਸਭ ਤਿਆਂ ਵਹੇ ਸਭ ਤਿਆਂ ਵਹੇ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਤਿਆ ਵਹੁ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬਰੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਂ ਵਹੇ ਹਰ ਤਿਆਂ ਵਹੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਂਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰਹੇ ਹਰ ਪੂਜਾ ਜੀ ਤਪ ਤਾਪਹੇ ਜਪਹੇ ਬੇਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹੋ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਹਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਆਹੇ ਸੋਈ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵ ਰੜੇ
ਭਾਈ ਲੇ ਨਿਵਾਸਾ।

ਓਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਾਇਓਈ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਾਇਆ ਮਿਹਰਾਮਤ ਹੋਈ ਸਤਿਗੁਰ ਸੱਜਣ

तन मन थीवे हरे आ वाहे गुरु जी का खालसा वाहे गुरु जी की फतेह।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ।

ਆਖਾਂ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ,

ਦੇਣ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ

ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਨਕ ਸੋਈ ਦਿਨਸ ਸੁਹਾਵੜਾ ਜਿਤ ਬ੍ਰਵਿਆ ਵੇ ਚਿੱਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਪਟੁੱਤ ਨਾਨਕ ਆਏ ਸੇ ਪ੍ਰਵਣ ਹੈ ਜਿਨ ਹਰ ਬੁੱਠਾ ਚਿੱਤ ਗਾਲੀ ਅਲ ਪਲ ਕਮਨਿਤ ਸਭ ਕੁਛ ਜਿਸਕੇ ਹਾਥ ਕੁਮਿਤਰਾ ਸੇਈ ਕਾਂਡੀਏ ਇੱਕ ਵੇਖ ਨਾ ਚੱਲੇ ਸਾਥ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਨਮੇਂ ਜੰਤੋ ਪਾਇਨ ਤਿਨਾ ਵੀ ਰੋਜ਼ੀ ਦੇ ਨਾਨਕ ਅੰਦਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣੀ ਆਵੇ ਆਪ ਲਖਾਏ ਸੁਖ ਟਲ ਗੁਰਸੇਵੀ ਹੈ ਆਹਨ ਸੈ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨੋ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿੱਤ ਲਾਇਆ ਮਾਇਆ ਮਮਤਾ ਮੋਹਣੀ ਜਿਣ ਬਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨ ਨਾਮੇ ਜਗ ਕਮਲਾ ਫਿਰੈ

ਧੰਦਾ ਕਰਤਿਆਂ ਨਿਹਬਲ ਜਨਮ ਗਵਾਇਆ, ਸੁਖਦਾਤਾ ਮਨ ਰਾਮ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਮਹੱਲਾ ਤੀਜਾ, ਕਰਹੀ ਮੈਂ ਅੰਮ੍ਰਿਤ ਭਰ ਹੈ, ਮਨ ਮੁੱਖਾਂ ਸਾਧ ਨ ਪਾਇਆ। ਜੋ ਕਸਤੂਰੀ ਮਿਰਗ ਨ ਜਾਣੇ, ਭਰਮ ਦਾ ਭਰਮ ਭੁਲਾਇਆ।

ਗੁਰਮੁਖ ਬਿਰਲੇ ਸੋ ਜੀ ਪਾਈ, ਤਿਨਾਂ ਅੰਦਰ ਬ੍ਰਹਮ ਦਿਖਾਇਆ।

0: ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਪਵਿੱਤਰ ਅਸਥਾਨ ਜਿੱਥੇ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀਆਂ ਹਨ, ਆਪਣਾ ਜਨਮ ਸਫਲਾ ਕਰਦੀਆਂ ਨੇ, ਉੱਥੇ ਬਾਈ ਧਾਰ ਦੇ ਰਾਜੇ ਕਹਿਲੂਰੀ ਰਾਜਾ ਰਾਜਾ ਭੀਮ ਚੰਦ ਹਜ਼ਾਰਾਂ ਸਿਪਾਹੀ ਲੈ ਕੇ ਅਨੰਦਪੁਰ ਸਾਹਿਬ 'ਤੇ ਆ ਕੇ ਚੜ੍ਹਾਈ ਕਰਦੇ ਨੇ। ਲੰਬੇਰੇ ਸਮੇਂ ਤੋਂ ਇਹ ਜੰਗ ਚੱਲ ਰਹੀ ਹੈ। ਰਾਜਾ ਕੇਸਰੀ ਚੰਦ ਨੇ ਹੁਣ ਇਹ ਵਿਉਂਤਬੰਦੀ ਰਣਨੀਤੀ ਬਣਾਈ ਕਿ ਜਿਹੜਾ ਮੇਰੇ ਕੋਲ ਮਸਤ ਹਾਥੀ ਹੈ ਉਹ ਹੁਣ ਲੋਹਗੜ੍ਹ ਦੇ ਕਿਲੇ ਦਾ ਦਰਵਾਜ਼ਾ ਤੋੜੇਗਾ ਔਰ ਅਸੀਂ ਫਿਰ ਸਾਰੇ ਹੀ ਉਸ ਕਿਲੇ ਦੇ ਅੰਦਰ ਪ੍ਰਵੇਸ਼ ਕਰਾਂਗੇ। ਗੁਰੂ ਪਾਤਸ਼ਾਹ ਦੇ ਜਿਹੜੇ ਯੋਧੇ ਨੇ ਉਹ ਜਾ ਤੇ ਮਾਰੇ ਜਾਣਗੇ ਜਾਂ ਫਿਰ ਉਹ ਇਹ ਜਗ੍ਹਾ ਛੱਡ ਕੇ ਦੌੜ ਜਾਣਗੇ, ਇਹਨਾਂ ਦੀ ਸੋਚ ਹੈ। ਦੂਸਰੇ ਪਾਸੇ ਮਹਾਰਾਜ ਜੀ ਨੇ ਇਹ ਹੁਕਮ ਕਰ ਦਿੱਤਾ ਕਿ ਜੇ ਉਹਨਾਂ ਦੇ ਕੋਲ ਹਾਥੀ ਹੈ ਤਾਂ ਸਾਡੇ ਕੋਲ ਫਿਰ ਦੁਨੀ ਚੰਦ ਹੈ ਜਿਹੜਾ ਦੇਹ ਕਰਕੇ ਬਹੁਤ ਭਾਰੀ ਹੈ, ਇਸ ਲਈ ਹਾਥੀ ਦਾ ਮੁਕਾਬਲਾ ਦੁਨੀ ਚੰਦ ਹੀ ਕਰੇਗਾ। ਅਸਲ ਵਿੱਚ ਮਹਾਰਾਜ ਜੀ ਇਹ ਦਿਖਾਉਣਾ ਵੀ ਚਾਹੁੰਦੇ ਨੇ ਕਿ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੇਵਲ ਤਨ ਕਰਕੇ ਨਹੀਂ ਮਨ ਕਰਕੇ ਵੀ ਜੁੜਨਾ ਹੁੰਦਾ ਹੈ। ਸਾਡੇ ਕੋਲ ਅਧਿਆਤਮਕ ਬਲ ਹੋਣਾ ਚਾਹੀਦਾ ਹੈ, ਅਧਿਆਤਮਕ ਸ਼ਕਤੀ ਹੋਣੀ ਚਾਹੀਦੀ ਹੈ। ਇਕੱਲੀ ਸਰੀਰ ਦੀ ਤਾਕਤ ਕੰਮ ਨਹੀਂ ਆਉਂਦੀ ਅਤੇ ਅਧਿਆਤਮਕ ਬਲ ਮਾਨਸਿਕ ਸ਼ਕਤੀ ਤਾਂ ਹੀ ਹੋਏਗੀ ਜੇ ਅਸੀਂ ਨਾਮ ਦੇ ਅਭਿਆਸੀ ਹੋਵਾਂਗੇ। ਇਕੱਲਾ ਬਾਹਰ ਦਾ ਭੋਜਨ ਛਕਣ ਲਈ ਨਹੀਂ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਤੂੰ ਨਾਮ ਦਾ ਭੋਜਨ ਵੀ ਨਾਲ ਨਾਲ ਛਕਣਾ ਹੈ। ਤੂੰ ਕੇਵਲ ਪੇਟ ਦੀ ਪੂਰਤੀ ਨਹੀਂ ਕਰਨੀ, ਤੈਨੂੰ ਨਾਮ ਦੀ ਖੁਰਾਕ ਵੀ ਦਿੱਤੀ ਹੈ, ਇਹਨੂੰ ਵੀ ਤੂੰ ਰੱਜ ਰੱਜ ਕੇ ਛਕ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਕਿਹੜਾ ਭੋਜਨ? ਇਹ ਨਾਮ ਦਾ, ਜਿਹਨੇ ਸਾਨੂੰ ਅਧਿਆਤਮਕ ਬਲ ਦੇਣਾ ਹੈ, ਜਿਹਦੇ ਵਿੱਚ ਅਸੀਂ ਕਦੇ ਘਬਰਾਵਾਂਗੇ ਨਹੀਂ, ਡੋਲਾਂਗੇ ਨਹੀਂ, ਭਾਵੇਂ ਸਾਹਮਣੇ ਮੌਤ ਵੀ ਆ ਜਾਏ ਤਾਂ ਵੀ ਅਸੀਂ ਘਬਰਾਵਾਂਗੇ ਨਹੀਂ ਜੇ ਆਤਮਕ ਬਲ ਹੋਏਗਾ। ਇਹਦੇ ਕੋਲ ਸਿਰਫ ਸਰੀਰ ਦੀ ਖੁਰਾਕ ਹੈ, ਦੁਨੀ ਚੰਦ ਦੇ ਕੋਲ ਰੂਹ ਦੀ ਖੁਰਾਕ ਨਹੀਂ ਹੈ, ਇਸ ਲਈ ਘਬਰਾਇਆ ਫਿਰਦਾ, ਡੋਲ ਰਿਹਾ, ਕਦੀ ਕਿਸੇ ਕੋਲ ਕਦੀ ਕਿਸੇ ਕੋਲ। ਚਲਦੇ ਚਲਦੇ ਭਾਈ ਰਾਮ ਕੋਇਰ ਜੀ, ਜਿਨ੍ਹਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਵੀ ਹੈ, ਭਾਈ ਰਾਮ ਕੋਇਰ ਜੀ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ 'ਚੋਂ ਨੇ, ਜਦੋਂ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਔਰ ਇਹਨਾਂ ਨੇ ਖੰਡੇ ਦੀ ਪਹੁਲ ਲੈ ਕੇ, ਫਿਰ ਇਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਵੀ ਹੈ। ਉਹ ਫਿਰ ਜ਼ਿਕਰ ਕਰ ਰਹੇ ਨੇ ਕਿ ਦੁਨੀ ਚੰਦ ਸਾਰਿਆਂ ਕੋਲੋਂ ਹੁੰਦਿਆਂ ਹੋਇਆਂ, ਭਾਈ ਉਦੈ ਸਿੰਘ ਕੋਲੋਂ ਹੁੰਦਿਆਂ ਫਿਰ ਇਹਨਾਂ ਕੋਲ ਆਏ ਨੇ ਭਾਈ ਗੁਰਬਖਸ਼ ਸਿੰਘ, ਭਾਈ ਰਾਮ ਕੋਇਰ ਜੀ ਆ ਕੇ ਦੱਸਣਾ ਕੀਤਾ ਵੀ ਗੁਰੂ ਮਹਾਰਾਜ ਨੇ ਮੈਨੂੰ ਹਾਥੀ ਦੇ ਨਾਲ ਲੜਾ ਦੇਣਾ, ਇਸ ਤੋਂ ਪਹਿਲਾਂ ਆਪਾਂ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਈਏ ਜਾਂ ਗੁਰੂ ਸਾਹਿਬ ਨੂੰ ਮਨਾ ਲਈਏ ਕਿ ਉਹਨਾਂ ਦੇ ਨਾਲ ਸੰਧੀ ਕਰ ਲੈਣ, ਇਹ ਜੰਗ ਰੁਕ ਜਾਏ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਸਾਰਿਆਂ ਕੋਲ ਵਾਰੀ ਵਾਰੀ ਜਾਣਾ ਕੀਤਾ। ਸਾਰਿਆਂ ਨੇ ਹੀ ਸਮਝਾਇਆ ਕਿ ਤੂੰ ਡੋਲ ਨਾ, ਗੁਰੂ ਮਹਾਰਾਜ 'ਤੇ ਭਰੋਸਾ ਰੱਖ, ਪਰ ਅੰਦਰ ਧੀਰਜ ਨਹੀਂ ਆ ਰਿਹਾ, ਟਿਕਾ ਨਹੀਂ ਆ ਰਿਹਾ। ਉਹ ਜਿਹੜਾ ਮੌਤ ਦਾ ਖੌਫ ਹੈ ਨਾ, ਉਹ ਅੰਦਰੋਂ ਟਿਕਣ ਨਹੀਂ ਦੇ ਰਿਹਾ। ਭਾਈ ਰਾਮ ਕੋਇਰ ਜੀ ਹੁਣ ਦੱਸਦੇ ਨੇ ਕਿ ਜਦੋਂ ਦੁਨੀ ਚੰਦ ਮੇਰੇ ਕੋਲ ਆਇਆ ਅਤੇ ਕੀ ਆਖਿਆ ਅਤੇ ਕੀ ਸੁਣਿਆ, ਉਹ ਅਗਲੇ ਇਤਿਹਾਸ ਵਿੱਚ ਆਪ ਜੀ ਸਰਵਣ ਕਰੋ ਜੀ।
1: ਨਿਸਾ ਬਿਤੇ ਹੋਵਤ ਪੁਣ ਸਾਰਾ,
0: ਆ ਕੇ ਦੁਨੀ ਚੰਦ ਨੇ ਆਖਿਆ ਵੀ ਰਾਤ ਬੀਤ ਗਈ ਇੱਕ ਵਾਰੀ, ਤੇ ਜੇ ਦਿਨ ਚੜ ਆਇਆ
1: ਹੋਵੇ ਮਸਤ ਮਤੰਗ ਉਧਾਰਾ,
0: ਤੇ ਗੁਰੂ ਮਹਾਰਾਜ ਨੇ ਹੁਕਮ ਕਰ ਦਿੱਤਾ ਹੈ, ਫੈਸਲਾ ਸੁਣਾ ਦਿੱਤਾ ਹੈ, ਉਧਰੋਂ ਉਹਨਾਂ ਨੇ ਹਾਥੀ ਜਿਹੜਾ ਉਹ ਭੇਜ ਦੇਣਾ, ਇੱਧਰੋਂ ਮਹਾਰਾਜ ਨੇ ਮੈਨੂੰ ਫਿਰ ਹਾਥੀ ਦੇ ਨਾਲ ਲੜਨ ਵਾਸਤੇ ਭੇਜ ਦੇਣਾ। ਜੇ ਰਾਤ ਲੰਘ ਗਈ ਦਿਨ ਚੜ ਗਿਆ ਤਾਂ
1: ਲਾਖੋ ਸੁਬਟ ਸੰਗ ਲੈ ਰਾਜੇ,
0: ਤੇ ਉਹ ਜਿਹੜੇ ਨੇ ਉਹ ਹਜ਼ਾਰਾਂ ਸਿਪਾਹੀ ਲੈ ਕੇ ਜਿਹੜੇ ਨੇ ਆ ਰਹੇ ਹਨ,
1: ਤੁਰ ਹੈ ਤੁਰਤ ਆਣ ਦਰਵਾਜੇ,
0: ਤੇ ਹਾਥੀ ਨੇ ਆ ਕੇ ਦਰਵਾਜੇ ਨੂੰ ਜਦੋਂ ਤੋੜ ਦਿੱਤਾ। ਹੁਣ ਗੁਰੂ ਮਹਾਰਾਜ 'ਤੇ ਭਰੋਸਾ ਨਹੀਂ, ਜਿਹੜੇ ਚੜ ਕੇ ਆਉਣੇ ਆ ਜਾਂ ਉਸ ਹਾਥੀ 'ਤੇ ਭਰੋਸਾ ਵੀ ਉਹਨੇ ਦਰਵਾਜ਼ਾ ਤੋੜ ਦੇਣਾ, ਅਤੇ ਜੇ ਦਰਵਾਜ਼ਾ ਟੁੱਟ ਗਿਆ ਅਤੇ ਜਿੰਨੇ ਵੀ ਇਹ ਰਾਜੇ ਸਿਪਾਹੀ ਹਨ
1: ਜੋ ਸਨਮੁਖ ਹੋਏ ਸੋ ਕਟ ਜਹਿ,
0: ਉਹਨਾਂ ਨੇ ਫਿਰ ਅੰਦਰ ਪ੍ਰਵੇਸ਼ ਕਰਨਾ ਇਸ ਲੋਹਗੜ੍ਹ ਦੇ ਕਿਲੇ 'ਚ, ਤੇ ਜਿਹੜਾ ਜਿਹੜਾ ਸਾਹਮਣੇ ਆਇਆ ਉਹ ਕੱਟਿਆ ਮਾਰਿਆ ਜਾਵੇਗਾ।
1: ਦੀਨ ਭਏ ਤੇ ਰਿਪ ਗੈ ਲਹਿ,
0: ਕਹਿੰਦੇ ਫਿਰ ਜਿਹੜਾ ਉਹਨਾਂ ਦੇ ਅੱਗੇ ਝੁੱਕ ਗਿਆ ਜਾਂ ਉਹਨਾਂ ਦੀ ਪਕੜ ਵਿੱਚ ਆ ਗਿਆ, ਉਹਨਾਂ ਨੇ ਫਿਰ ਉਹਨੂੰ ਬੰਦੀ ਬਣਾ ਲੈਣਾ ਹੈ।
1: ਕਰਕੇ ਕੈਦ ਸੋ ਦੇ ਸਜਾਈ,
0: ਔਰ ਜਿਹੜੇ ਬੰਦੀ ਬਣਾ ਲਏ ਫਿਰ ਉਹਨਾਂ ਨੇ ਕੈਦ ਖਾਨੇ ਵਿੱਚ ਪਾ ਦੇਣਾ, ਜੇਲ੍ਹ ਵਿੱਚ। ਫਿਰ ਉਹ ਸਾਰਿਆਂ ਨੂੰ ਬੰਦੀ ਬਣਾ ਕੇ ਕੈਦ ਖਾਨੇ ਦੇ ਵਿੱਚ ਪਾ ਦੇਵਣਗੇ।
1: ਬੰਦ ਜੇਲ੍ਹ ਦਿੱਲੀ ਪਹੁੰਚਾਈ,
0: ਤੇ ਉੱਥੋਂ ਫਿਰ ਇਹ ਸਾਨੂੰ ਦਿੱਲੀ ਪਹੁੰਚਾ ਦੇਣਗੇ। ਦੇਖੋ ਕਿੰਨੀ ਸੋਚ ਜਿਹੜੀ ਆ ਉਹ ਨੈਗੇਟਿਵ ਹੋ ਚੁੱਕੀ ਹੈ, ਗੁਰੂ ਮਹਾਰਾਜ 'ਤੇ ਭਰੋਸਾ ਹੀ ਨਹੀਂ ਰਿਹਾ। ਇਹ ਦਰਵਾਜ਼ਾ ਵੀ ਟੁੱਟ ਜਾਏਗਾ, ਸਾਨੂੰ ਪਕੜ ਵੀ ਲੈਣਗੇ, ਫਿਰ ਆਪਣੇ ਕੈਦ ਖਾਨੇ 'ਚ ਰੱਖਣਗੇ, ਫਿਰ ਸਾਨੂੰ ਦਿੱਲੀ ਭੇਜ ਦੇਵਣਗੇ।
1: ਜਹਿ ਸਹਾਇਤਾ ਕਿਸ ਕੀ ਨਾਹੀਂ,
0: ਤੇ ਉੱਥੇ ਸਾਡੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਵੇਗਾ।
1: ਪਰ ਹੋ ਕੈਦ ਤੈ ਹੀ ਮਰ ਜਾਹੀ,
0: ਤੇ ਅਸੀਂ ਉੱਥੇ ਕੈਦ ਖਾਨੇ ਦੇ ਵਿੱਚ ਕੈਦ ਹੋ ਕੇ ਉੱਥੇ ਹੀ ਮਰ ਮੁੱਕ ਜਾਵਾਂਗੇ, ਉੱਥੇ ਹੀ ਮਰ ਮੁੱਕ ਜਾਣਾ। ਕਿਸੇ ਨੇ ਛਡਾਉਣਾ ਨਹੀਂ, ਕਿਸੇ ਨੇ ਬਚਾਉਣਾ ਨਹੀਂ, ਪਰ ਇੱਕ ਗੱਲ ਇਹ ਭੁੱਲ ਰਿਹਾ ਕਿ ਮੈਂ ਕਿਸ ਘਰ ਵਿੱਚ ਹਾਂ, ਜਿਨ੍ਹਾਂ ਨੂੰ ਬੰਦੀ ਛੋੜ ਦਾਤਾ ਕਹਿੰਦੇ ਨੇ। ਉਮੀਦ ਤਾਂ ਗਵਾਲੀਅਰ ਦੇ ਕਿਲੇ ਵਿੱਚ ਰਹਿਣ ਵਾਲੇ ਰਾਜਿਆਂ ਨੇ ਵੀ ਛੱਡ ਦਿੱਤੀ ਸੀ ਵੀ ਅਸੀਂ ਜਿਉਂਦੇ ਵਾਪਸ ਨਹੀਂ ਕਦੇ ਬਾਹਰ ਨਿਕਲ ਸਕਦੇ ਹਾਂ। ਉਹ ਵੀ ਆਸ ਛੱਡ ਕੇ ਨਿਰਾਸ਼ ਹੋ ਚੁੱਕੇ ਸੀ, ਉਹਨਾਂ ਨੇ ਮਨ ਬਣਾ ਲਿਆ ਵੀ ਸਾਡੀ ਹੁਣ ਇੱਥੇ ਹੀ ਮੌਤ ਹੋਣੀ ਹੈ, ਬਾਹਰ ਨਹੀਂ ਨਿਕਲ ਸਕਦੇ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨਿਰਾਸ਼ਤਾ ਵਾਲਿਆਂ ਦੇ ਅੰਦਰ ਇੱਕ ਆਸਥਾ ਪੈਦਾ ਕਰਤੀ। ਸਾਹਿਬ ਜੀ ਜਿੰਨੇ ਉਹ ਰਾਜੇ ਨੇ ਸਾਰਿਆਂ ਨੂੰ ਰਿਹਾ ਕਰਵਾਇਆ, ਤੇ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੀ ਘਰ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤੇ ਨੇ। ਇੱਥੇ ਗੁਰੂ ਘਰ ਵਿੱਚ ਰਹਿ ਕੇ ਹੀ ਇਹ ਕਹਿ ਰਿਹਾ ਕਿ ਜੇ ਉਹ ਸਾਨੂੰ ਕੈਦ ਖਾਨੇ ਵਿੱਚ ਪਾ ਦੇਣਗੇ ਉੱਥੋਂ ਫਿਰ ਸਾਡਾ ਨਿਕਲਣਾ ਔਖਾ ਹੈ, ਉੱਥੇ ਹੀ ਅਸੀਂ ਮਰ ਮੁੱਕ ਜਾਵਾਂਗੇ।
1: ਏਮਾ ਵਿਚਾਰ ਮਮ ਸਾਥ ਗਹੀ ਜੈ,
0: ਇਸ ਵਾਸਤੇ ਮੇਰਾ ਸਾਥ ਦਿਓ, ਮੈਂ ਤੁਹਾਡੇ ਕੋਲ ਆਇਆ ਹਾਂ।
1: ਨਿਸਾ ਤਿਮਰ ਗਾਡੋ ਲਖ ਲੀਜੈ,
0: ਇਹ ਰਾਤ ਜਿਹੜੀ ਹੈ ਬਸ ਮੇਰੇ ਕੋਲ ਬਾਕੀ ਹੈ, ਸਵੇਰੇ ਤੇ ਮਹਾਰਾਜ ਨੇ ਤੋਰ ਦੇਣਾ, ਮੈਨੂੰ ਹਾਥੀ ਦੇ ਸਾਹਮਣੇ ਲੜਨ ਵਾਸਤੇ ਭੇਜ ਦੇਣਾ। ਇੱਕ ਰਾਤ ਹੀ ਮੇਰੇ ਕੋਲ ਬਾਕੀ ਹੈ,
1: ਚਲੋ ਪਲਾਇਨ ਹਵੇ ਇਸ ਬਾਰੇ,
0: ਚਲੋ ਪਲਾਇਨ ਆਪਾਂ ਸਲਾਹ ਕਰਕੇ ਇੱਥੋਂ ਦੌੜ ਚੱਲਦੇ ਹਾਂ।
1: ਸਿੱਖ ਮਾਝੇ ਕੇ ਸੰਗ ਹਮਾਰੇ,
0: ਜਿਹੜੇ ਮਾਝੇ ਦੇ ਸਿੱਖ ਨੇ ਮੇਰੇ ਨਾਲ ਆਏ ਹੋਏ, ਉਹ ਵੀ ਮੇਰੇ ਨਾਲ ਜਾਣ ਨੂੰ ਤਿਆਰ ਨੇ, ਉਹ ਵੀ ਇੱਥੋਂ ਅਨੰਦਪੁਰ ਸਾਹਿਬ ਛੱਡ ਕੇ ਆਪਣੇ ਮਾਝੇ ਦੇ ਇਲਾਕੇ 'ਚ ਜਾਣ ਨੂੰ ਤਿਆਰ ਹਨ।
1: ਲੇਕਰ ਦਾਮ ਲਟਕ ਪਿਛਵਾਰੇ,
0: ਆਪਾਂ ਰੱਸੀ ਦਾ ਪ੍ਰਬੰਧ ਕਰ ਲੈਂਦੇ ਹਾਂ। ਦਾਮ ਮਤਲਬ ਰੱਸੀ, ਕਹਿੰਦੇ ਆਪਾਂ ਰੱਸੀ ਦਾ ਪ੍ਰਬੰਧ ਕਰ ਲੈਂਦੇ ਹਾਂ ਅਤੇ ਫਿਰ ਇਸ ਕਿਲੇ ਦੇ ਪਿਛਵਾੜੇ ਪਿਛਲਾ ਜਿਹੜਾ ਪਾਸਾ ਹੈ ਉੱਥੋਂ ਦੀ ਰੱਸੀ ਲਮਕਾ ਕੇ ਅਤੇ ਉੱਥੋਂ ਦੀ ਨਿਕਲ ਚੱਲਾਂਗੇ।
1: ਚੜ੍ਹੇ ਉਤਰ ਕਰ ਬਹੁਰ ਸੁਖਾਰੇ,
0: ਉਹ ਰੱਸੀ ਤੋਂ ਫਿਰ ਲਮਕ ਕੇ ਉਤਰ ਜਾਂਗੇ ਸੌਖੇ, ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਵਾਂਗੇ।
1: ਘੇਰਾ ਹਟਿਓ ਨਾ ਕੋ ਅਟਕਾਵੇ,
0: ਕਿਉਂਕਿ ਉਸ ਪਾਸਿਓਂ ਇਹ ਮੋਰਚੇ ਜਿਹੜੇ ਲੱਗੇ ਹੋਏ ਸੀ ਬਾਈ ਧਾਰ ਦੇ ਰਾਜਿਆਂ ਵੱਲੋਂ, ਹੁਣ ਉਹ ਹਟਾ ਲਏ ਗਏ ਨੇ, ਕਿਉਂਕਿ ਆਪ ਜੀ ਰੋਜ਼ਾਨਾ ਇਤਿਹਾਸ ਸੁਣ ਰਹੇ ਹੋ। ਰਾਜਾ ਕੇਸਰੀ ਚੰਦ ਨੇ ਕਿਹਾ ਸੀ ਜਿੱਥੇ ਜਿੱਥੇ ਮੋਰਚੇ ਲੱਗੇ ਹੈ ਹਟਾ ਲਓ, ਸਾਰੇ ਸਿਪਾਹੀ ਇਕੱਠੇ ਕਰ ਲਓ। ਇਸ ਲਈ ਉਹਨੂੰ ਪਤਾ ਦੁਨੀ ਚੰਦ ਨੂੰ ਵੀ ਹੁਣ ਮੋਰਚੇ ਲੱਗੇ ਨਹੀਂ ਹੋਏ, ਉੱਥੋਂ ਚੁੱਕ ਲਏ ਗਏ ਨੇ, ਉਹ ਵਾਲਾ ਪਾਸਾ ਖਾਲੀ ਹੈ। ਹੁਣ ਉਹ ਕਹਿ ਰਿਹਾ ਵੀ ਉਹ ਜਿੰਨਾ ਵੀ ਘੇਰਾ ਸੀ ਹੁਣ ਉੱਥੇ ਕੋਈ ਆਪਾਂ ਨੂੰ ਰੋਕੇਗਾ ਨਹੀਂ, ਉਹਨਾਂ ਨੇ ਆਪਣੇ ਮੋਰਚੇ ਚੁੱਕ ਲਏ ਨੇ, ਉਹ ਹੁਣ ਉਸ ਥਾਂ ਤੇ ਕੋਈ ਵੀ ਸਾਨੂੰ ਰੋਕਣ ਵਾਲਾ ਨਹੀਂ ਹੈ।
1: ਬਸ ਅਵਸਰ ਆਪਣ ਹੱਥ ਨਾ ਆਵੇ,
0: ਹੁਣ ਮੌਕਾ ਹੈ, ਹੁਣ ਵਾਰੀ ਹੈ ਇੱਥੋਂ ਦੀ ਭੱਜ ਜਾਣ ਦੀ, ਫਿਰ ਇਹ ਮੌਕਾ ਸਾਡੇ ਹੱਥ ਦੁਬਾਰਾ ਨਹੀਂ ਆਵੇਗਾ।
1: ਆਦਿਕ ਮੈਂ ਸੁਣ ਕਰ ਜਾਨੀ,
0: ਭਾਈ ਗੁਰਬਖਸ਼ ਸਿੰਘ ਭਾਵ ਭਾਈ ਰਾਮ ਕੋਇਰ ਜੀ ਕਹਿੰਦੇ ਮੈਂ ਜਦੋਂ ਸੁਣਿਆ ਦੁਨੀ ਚੰਦ ਕੋਲੋਂ ਇਹ ਬੋਲ ਸੁਣੇ ਤੇ ਸੁਣ ਕਰਕੇ ਜਾਣਨਾ ਕੀਤਾ,
1: ਗੁਰ ਮਾਇਆ ਹੈ ਮਹਿਦ ਮਹਾਨੀ,
0: ਇਹ ਸਭ ਮਾਇਆ ਦਾ ਹੀ ਚੱਕਰ ਹੈ, ਤ੍ਰੈ ਗੁਣੀ ਮਾਇਆ ਨੇ ਐਸਾ ਇਹਦੇ ਮਨ ਤੇ ਪ੍ਰਭਾਵ ਪਾ ਦਿੱਤਾ ਕਿ ਗੁਰੂ ਪਾਸੋਂ ਤਾਂ ਮਤ ਉਲਟੀ ਗਈ, ਜਿਵੇਂ ਗੁਰੂ ਮਹਾਰਾਜ ਤੇ ਭਰੋਸਾ ਹੁੰਦਾ ਹੀ ਨਹੀਂ ਹੈ। ਅੱਜ ਵੀ ਗੁਰੂ ਸਾਹਿਬ ਨੇ ਹੁਕਮ ਬਖਸ਼ਿਆ ਨਾ, ਤੁਸੀਂ ਪੜ੍ਹਿਆ ਹੈ ਸੁਣਿਆ ਵੀ ਹੈ ਇਸ ਅਸਥਾਨ ਤੋਂ, ਮਹਾਰਾਜ ਕਹਿੰਦੇ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜੱਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ। ਗੁਰਮੁਖ ਉਭਰੇ, ਉਭਰੇ ਮਤਲਬ ਬਚ ਗਏ, ਮਾਇਆ ਦਾ ਪ੍ਰਭਾਵ ਜਿਹੜਾ ਉਹ ਗੁਰਮੁਖਾਂ 'ਤੇ ਨਹੀਂ ਪੈਂਦਾ। ਕਿਹੜੇ ਗੁਰਮੁਖ? ਜਿਨੀ ਸੱਚ ਨਾਮ ਚਿੱਤ ਲਾ, ਜਿਹਦਾ ਚਿੱਤ ਨਾਮ ਦੇ ਨਾਲ ਜੁੜਿਆ ਉਹਦੇ ਉੱਤੇ ਇਹ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਨਹੀਂ ਪਏਗਾ। ਮਨਮੁਖ ਖਾਧੇ, ਇਹ ਤ੍ਰੈ ਗੁਣੀ ਮਾਇਆ ਨਾਗਣੀ ਬਣ ਕੇ ਮਨਮੁਖਾਂ ਨੂੰ ਖਾ ਜਾਂਦੀ ਹੈ, ਨਿਗਲ ਜਾਂਦੀ ਹੈ, ਵਿਣ ਦੰਤਾਂ ਦੰਦਾਂ ਤੋਂ ਬਗੈਰ ਹੀ ਨਿਗਲ ਜਾਂਦੀ ਹੈ, ਇਹ ਤ੍ਰੈ ਗੁਣੀ ਮਾਇਆ ਐਸੀ ਹੈ। ਔਰ ਜੇਤੇ ਜੀ ਤੇਤੇ ਡਹਿਕਾਏ, ਜਿੰਨੇ ਵੀ ਜੀਵ ਅਸੀਂ ਦੇਖਦੇ ਹਾਂ ਨਾ ਉਹ ਸਾਰੇ ਇਹਨੇ ਨਿਗਲ ਲਏ ਨੇ ਮਾਇਆ ਨੇ। ਅੱਜ ਸਮਾਂ ਦੇਖੋ ਆਪਸੀ ਸਾਡਾ ਜਿਹੜਾ ਪ੍ਰੇਮ ਪਿਆਰ ਭਰੋਸਾ ਵਿਸ਼ਵਾਸ ਰਿਸ਼ਤੇ ਇਹ ਸਾਨੂੰ ਖਤਮ ਹੁੰਦੇ ਨਜ਼ਰ ਆ ਰਹੇ ਨਾ। ਕਿਉਂ ਆ ਰਹੇ? ਕਿਉਂਕਿ ਮਾਇਆ ਖਾ ਗਈ ਇਹਨਾਂ ਨੂੰ, ਸਾਡੇ ਰਿਸ਼ਤੇ ਖਾ ਗਈ, ਸਾਡਾ ਵਿਸ਼ਵਾਸ, ਸਾਡਾ ਇੱਕ ਦੂਜੇ ਪ੍ਰਤੀ ਪ੍ਰੇਮ ਪਿਆਰ ਭਾਵਨਾ ਭਰੋਸਾ ਇਹ ਸਭ ਇਹਨੇ ਨਿਗਲ ਲਿਆ, ਖਤਮ ਕਰਤਾ। ਬਚਿਆ ਕੌਣ ਹੈ? ਜਿਹਨਾਂ ਗੁਰਮੁਖ ਸੱਚੇ ਨਾਮ ਨਾਲ ਆਪਣਾ ਚਿੱਤ ਜੋੜ ਲਏਗਾ, ਨਹੀਂ ਤੇ ਜੇਤੇ ਜੀ ਤੇਤੇ ਡਹਿਕਾਏ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਕਹਿੰਦੇ ਭਾਈ ਰਾਮ ਕੋਇਰ ਜੀ ਭਾਵ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਸੁਣ ਕੇ ਮਨ ਵਿੱਚ ਵਿਚਾਰਿਆ ਕਿ ਦੁਨੀ ਚੰਦ ਤੇਰੇ ਤਾਂ ਜਿਹੜੇ ਬਜ਼ੁਰਗ ਨੇ ਉਹ ਵੀ ਗੁਰੂ ਘਰ ਦੀ ਸੇਵਾ ਕਰਦੇ ਰਹੇ, ਭਾਈ ਸਾਲੋ ਜੀ ਏਡੀ ਵੱਡੀ ਬਖਸ਼ਿਸ਼ਾਂ ਲਈਆਂ ਉਹਨਾਂ ਨੇ, ਅੱਜ ਵੀ ਭਾਈ ਸਾਲੋ ਜੀ ਦਾ ਨਾਮ ਹੈ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਇਤਿਹਾਸ ਵਿੱਚ, ਪਰ ਉਹਨਾਂ ਦੀ ਉਹੀ ਅੰਸ਼ ਵੰਸ਼ ਵਿੱਚ ਹੋ ਕੇ ਔਰ ਗੁਰੂ ਘਰ 'ਚ ਇੰਨੇ ਸਾਲ ਤੋਂ ਰਹੇ, ਪਰ ਤੇਰੇ ਅੰਦਰ ਭਰੋਸਾ ਹੀ ਖਤਮ ਹੋ ਗਿਆ। ਅਸਲ ਦੇ ਵਿੱਚ ਕਸੂਰ ਤੇਰਾ ਨਹੀਂ, ਇਹ ਮਾਇਆ ਨੇ ਹੀ ਤੈਨੂੰ ਭਰਮਾ ਲਿਆ ਹੈ, ਇਹ ਮਾਇਆ ਨੇ ਤੈਨੂੰ ਉਲਝਾ ਦਿੱਤਾ ਹੈ।
1: ਸੁਰ ਨਰ ਜਿਸਨੇ ਸਭ ਬਿਰਮਾਏ,
0: ਭਾਵੇਂ ਸੁਰ ਹੈ ਤੇ ਭਾਵੇਂ ਅਸੁਰ ਹੈ, ਭਾਵੇਂ ਕੋਈ ਚੰਗੀ ਸੋਚ ਵਾਲਾ, ਕੋਈ ਮਾੜੀ ਵਾਲਾ, ਜਿਹਦੇ ਜਿਹਦੇ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ ਉਹਨੇ ਉਹਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ।
1: ਬਪੁਰਾ ਕਿਆ ਤਿਸ ਅਗਵਾਏ,
0: ਚੰਗੇ ਚੰਗੇ ਕਹਿੰਦੇ ਕਹਾਉਂਦੇ ਜੋਗੀ ਤਪੀ ਹਠੀ, ਚੰਗੇ ਕਹਿੰਦੇ ਕਹਿੰਦੇ ਰਿਸ਼ੀ ਮੁਨੀ ਵਰਗੇ ਜਿਹੜੇ ਆ ਉਹ ਮਾਇਆ ਨੇ ਆਪਣੀ ਲਪੇਟ 'ਚ ਲੈ ਲਏ। ਇਹ ਤੇ ਬਪੁਰਾ, ਇਹ ਤੇ ਫਿਰ ਵੀ ਆਮ ਇਨਸਾਨ ਦੀ ਤਰ੍ਹਾਂ ਹੈ ਦੁਨੀ ਚੰਦ। ਜਿਹੜੇ ਕਹਿੰਦੇ ਸਾਡੇ ਕੋਲ ਤਪ ਬਹੁਤ ਹੈ, ਯੋਗ ਸਾਧਨਾ ਬੜੀ ਹੈ, ਬੜੇ ਆਪਣੇ ਆਪ ਨੂੰ ਰਿਸ਼ੀ ਮੁਨੀ ਕਹਾਉਂਦੇ ਸੀ, ਉਹ ਵੀ ਮਾਇਆ ਨੇ ਲਪੇਟ ਵਿੱਚ ਲੈ ਲਏ, ਉਹਨਾਂ ਉੱਤੇ ਵੀ ਇਹਦਾ ਪਰਛਾਵਾਂ ਪੈ ਗਿਆ ਮਾਇਆ ਦਾ। ਇਸ ਲਈ ਇਹ ਦੁਨੀ ਚੰਦ ਫਿਰ ਇਸ ਮਾਇਆ ਅੱਗੇ ਕੀ ਹੈ? ਜੇ ਕਿਤੇ ਦੇਖੋ, ਜੇ ਤਾਂ ਗੁਰੂ ਸਾਹਿਬ ਦਾ ਹੱਥ ਸਿਰ 'ਤੇ ਰਹੇਗਾ ਫਿਰ ਤਾਂ ਮਹਾਰਾਜ ਡੁੱਬਣ ਨਹੀਂ ਦਿੰਦੇ। ਜਦੋਂ ਮਹਾਰਾਜ ਦਾ ਸਿਰ ਤੋਂ ਹੱਥ ਉੱਠ ਗਿਆ ਫਿਰ ਤਾਂ ਅਸੀਂ ਡੁੱਬੇ ਹੀ ਡੁੱਬੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਥਾਏ ਤੁਸੀਂ ਬੜੇ ਵਿਦਵਾਨਾਂ ਪਾਸੋਂ ਸੁਣ ਚੁੱਕੇ ਹੋ, ਮਹਾਰਾਜ ਦੇ ਹੱਥ ਵਿੱਚ ਵੱਟਾ ਹੈ, ਦਰਿਆ ਦੇ ਕਿਨਾਰੇ ਤੁਰੇ ਜਾਂਦੇ ਆ, ਉਹ ਪਾਣੀ ਦੇ ਵਿੱਚ ਵੱਟਾ ਡਿੱਗਿਆ ਅਤੇ ਡੁੱਬ ਗਿਆ। ਨਾਲ ਜਿੰਨੇ ਸਿੰਘ ਤੁਰੇ ਜਾਂਦੇ ਸੀ, ਮਹਾਰਾਜ ਕਹਿੰਦੇ ਵੀ ਭਾਈ ਇਹ ਡੁੱਬ ਕਿਉਂ ਗਿਆ? ਕਹਿੰਦੇ ਜੀ ਪੱਥਰ ਹੈ, ਇਹਦਾ ਸੁਭਾਅ ਡੁੱਬਣਾ ਹੈ, ਡੁੱਬ ਗਿਆ। ਭਾਈ ਨੰਦ ਲਾਲ ਜੀ ਤੁਸੀਂ ਦੱਸੋ, ਕਹਿੰਦੇ ਮਹਾਰਾਜ ਮੈਂ ਤਾਂ ਇੱਕੋ ਗੱਲ ਦੇਖੀ ਹੈ ਕਿ ਜਦੋਂ ਤੱਕ ਉਹ ਤੁਹਾਡੇ ਹੱਥ ਵਿੱਚ ਸੀ ਅਤੇ ਉਹ ਬਚਿਆ ਹੋਇਆ ਸੀ, ਜਦੋਂ ਤੁਹਾਡੇ ਹੱਥੋਂ ਨਿਕਲਿਆ ਅਤੇ ਡੁੱਬ ਗਿਆ। ਕਹਿਣ ਤੋਂ ਭਾਵ ਜਿਹੜਾ ਜਿਹਦੇ ਸਿਰ 'ਤੇ ਤੁਹਾਡਾ ਹੱਥ ਹੈ ਉਹ ਕਦੇ ਵਿਕਾਰਾਂ ਵਿੱਚ ਨਹੀਂ ਡੁੱਬਦਾ, ਡਿੱਗਦਾ। ਅਤੇ ਮਹਾਰਾਜ ਜਿਹਦੇ ਸਿਰ 'ਤੇ ਤੁਹਾਡਾ ਹੱਥ ਨਹੀਂ ਉਹ ਅੱਜ ਵੀ ਡੁੱਬਿਆ ਅਤੇ ਕੱਲ੍ਹ ਵੀ ਡੁੱਬਿਆ ਹੈ। ਅਸੀਂ ਅਰਦਾਸ ਕਰੀਏ ਮਹਾਰਾਜ ਸਾਡੇ ਸਿਰ 'ਤੇ ਸਦਾ ਆਪਣਾ ਮਿਹਰ ਦਾ ਹੱਥ ਰੱਖੋ ਤਾਂ ਕਿ ਇਹ ਵਿਕਾਰਾਂ ਦਾ ਮੋਹ ਮਾਇਆ ਦਾ ਜਿਹੜਾ ਇਹ ਜਾਲ ਨਾ ਸਾਡੇ ਮਨ 'ਤੇ ਵਿੱਚ ਜਾਏ ਜਾਂ ਇਹਦਾ ਪ੍ਰਭਾਵ ਨਾ ਸਾਡੇ 'ਤੇ ਪੈ ਜਾਏ। ਹੁਣ ਭਾਈ ਗੁਰਬਖਸ਼ ਸਿੰਘ ਜੀ ਸੋਚ ਰਹੇ ਮਨ ਵਿੱਚ ਵੀ ਕਿਸ ਤਰ੍ਹਾਂ ਇਸ ਦੁਨੀ ਚੰਦ ਨੂੰ ਮਾਇਆ ਨੇ ਉਲਝਾ ਦਿੱਤਾ ਹੈ।
1: ਓ ਮਸੰਦ ਰਹਿ ਬੇ ਨਾ ਪਾਵੇ,
0: ਇੱਥੇ ਤਾਂ ਮਸੰਦ ਵਰਗੇ ਨਹੀਂ ਟਿਕ ਸਕੇ। ਇਤਿਹਾਸ ਤੁਸੀਂ ਸੁਣਿਆ ਨਾ ਲੜੀ ਵਾਰ, ਮਹਾਰਾਜ ਨੇ ਸਮੇਂ ਸਮੇਂ ਨਾਲ ਕਿਵੇਂ ਮਸੰਦਾਂ ਦਾ ਵੀ ਸੋਧਾ ਲਾਇਆ। ਇਹ ਤਾਂ ਗੁਰੂ ਘਰ ਦੇ ਜਿਹੜੇ ਮਸੰਦ ਜਿਨ੍ਹਾਂ ਨੂੰ ਮਹਾਰਾਜ ਨੇ ਪ੍ਰਚਾਰਕ ਮੰਜੀਆਂ ਥਾਪੀਆਂ ਸੀ ਮਸੰਦ ਦੇ ਰੂਪ ਵਿੱਚ, ਉਹਨਾਂ ਦੇ ਮਨ ਮੈਲੇ ਹੋ ਗਏ, ਮਾਇਆ ਨੇ ਪ੍ਰਭਾਵ ਪਾ ਕੇ ਉਹਨਾਂ ਦਾ ਮਨ ਕਾਲਾ ਕਰ ਦਿੱਤਾ। ਇਸ ਵਾਸਤੇ ਇਹ ਦੁਨੀ ਚੰਦ ਵੀ ਉਹਨਾਂ ਦੇ ਵਿੱਚੋਂ ਹੈ।
1: ਗਇਓ ਲੋਕ ਪਰਲੋਕ ਗਵਾਵੇ,
0: ਤੇ ਜਿਹਦੇ ਉੱਤੇ ਤ੍ਰੈ ਗੁਣੀ ਮਾਇਆ ਦਾ, ਇਕੱਲੀ ਮਾਇਆ ਨਹੀਂ ਹੈ, ਰਜ ਗੁਣ ਤਮ ਗੁਣ ਸਤ ਗੁਣ ਅੱਗੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਮਨ ਨੂੰ ਮਲੀਨ ਕਰ ਦਿੰਦੇ ਆ, ਮਨ ਕਾਲਾ ਹੋ ਜਾਂਦਾ ਹੈ। ਤੇ ਜਦੋਂ ਮਨ ਕਾਲਾ ਹੋ ਜਾਂਦਾ ਹੈ ਤੇ ਫਿਰ ਕੀ ਹੁੰਦਾ? ਲੋਕ ਗਇਓ ਪਰਲੋਕ ਗਵਾਇਓ, ਉਹ ਲੋਕ ਵੀ ਗਵਾ ਬੈਠਾ ਤੇ ਪਰਲੋਕ ਵੀ, ਨਾ ਘਰਦਾ ਰਿਹਾ ਨਾ ਘਾਟਦਾ, ਉਹ ਆਪਣਾ ਲੋਕ ਪਰਲੋਕ ਗਵਾ ਦਿੰਦੇ ਹਨ।
1: ਪੂਜਾ ਕੇ ਗਟਾਕ ਇਨ ਖਾਏ,
0: ਅਸਲ ਦੇ ਵਿੱਚ ਇਹਨੇ ਬੰਦਗੀ ਨਹੀਂ ਕੀਤੀ, ਪੂਜਾ ਦਾ ਧਾਨ ਹੀ ਖਾਂਦਾ ਰਿਹਾ। ਇਹ ਵੀ ਧਿਆਨ ਰੱਖਿਓ, ਜੇ ਇਕੱਲਾ ਪੂਜਾ ਦਾ ਧਾਨ ਹੀ ਆਪਾਂ ਖਾਂਦੇ ਰਹੇ ਖਾਂਦੇ ਰਹੇ ਤੇ ਅੰਦਰ ਬੰਦਗੀ ਜਿਹੜੀ ਆ ਉਹ ਨਾ ਹੋਈ ਤੇ ਫਿਰ ਆਹ ਹਾਲ ਹੁੰਦਾ। ਬੰਦਗੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਪਰ ਇਹ ਦੁਨੀ ਚੰਦ ਨੇ ਬੰਦਗੀ ਕੀਤੀ ਨਹੀਂ, ਨਿਤਨੇਮ ਸਿਮਰਨ ਕਦੇ ਕੀਤਾ ਹੀ ਨਹੀਂ ਹੈ, ਬਸ ਪੂਜਾ ਦਾ ਧਾਨ ਖਾਂਦਾ ਰਿਹਾ ਖਾਂਦਾ ਰਿਹਾ। ਜੇ ਅਸੀਂ ਇੱਕ ਗੱਲ ਧਿਆਨ ਰੱਖਿਓ, ਲੰਗਰ ਗੁਰੂ ਘਰ ਵਿੱਚ ਚੱਲਦੇ ਆ ਨਾ, ਇਹ ਹੈ ਸੰਗਤ ਵਾਸਤੇ ਹੈ, ਲੋੜਵੰਦਾਂ ਵਾਸਤੇ ਹੈ, ਜ਼ਰੂਰਤਮੰਦਾਂ ਵਾਸਤੇ ਹੈ, ਪਰ ਜੇ ਅਸੀਂ ਗੁਰੂ ਘਰ ਵਿੱਚ ਲੰਗਰ ਛਕਦੇ ਹਾਂ ਤੇ ਸਾਨੂੰ ਨਿਤਨੇਮ ਪਾਠ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ। ਲੰਗਰ ਛੱਕ ਕੇ ਜਾਂ ਲੰਗਰ ਛਕਣ ਤੋਂ ਪਹਿਲਾਂ ਤੁਸੀਂ ਪਾਠ ਕਰ ਲਓ, ਸਿਮਰਨ ਕਰ ਲਓ, ਜਾਂ ਲੰਗਰ ਛਕਣ ਤੋਂ ਬਾਅਦ। ਇਕੱਲਾ ਜੇ ਆਪਾਂ ਲੰਗਰ ਹੀ ਛੱਕਦੇ ਰਹਿ ਗਏ ਸਾਰੀ ਉਮਰ, ਫਿਰ ਅੰਦਰ ਰੂਹ ਨੂੰ ਖੁਰਾਕ ਤਾਂ ਮਿਲੀ ਨਹੀਂ ਬੰਦਗੀ ਦੀ, ਉਹ ਤਾਂ ਅੰਦਰੋਂ ਕਮਜ਼ੋਰ ਹੀ ਰਹਿ ਗਈ। ਹੁਣ ਇਹਨੂੰ ਕਿੰਨੇ ਸਾਲ ਹੋ ਗਏ ਅਨੰਦਪੁਰ ਸਾਹਿਬ ਰਹਿੰਦੇ ਆ, ਜਦੋਂ ਮਹਾਰਾਜ ਨੇ ਕਿਹਾ ਵੀ ਹਾਥੀ ਦਾ ਮੁਕਾਬਲਾ ਤੇ ਘਬਰਾਇਆ ਫਿਰਦਾ, ਡੋਲਿਆ ਫਿਰਦਾ ਕਦੇ ਕਿਤੇ ਕਦੇ ਕਿਤੇ, ਕਿਉਂਕਿ ਉਹਨੇ ਇਕੱਲਾ ਪੂਜਾ ਦਾ ਧਾਨ ਹੀ ਖਾਧਾ। ਕਵੀ ਜੀ ਕਹਿ ਰਹੇ ਨੇ ਕਿ ਭਾਈ ਰਾਮ ਕੋਇਰ ਜੀ ਸੋਚਦੇ ਆ ਪੂਜਾ ਕੋ ਗਟਾਕ ਇਨ ਖਾਏ, ਇਹਨੇ ਭਰ ਭਰ ਕੇ ਪੂਜਾ ਦਾ ਧਾਨ ਜਿਹੜਾ ਉਹ ਖਾਧਾ ਹੈ।
1: ਪਰਮਯੋ ਮੂਰਖ ਚਹਿਤ ਪਲਾਏ,
0: ਉਹ ਜਿਹੜਾ ਹੁਣ ਖਾਧਾ ਸੀ ਪੂਜਾ ਦਾ ਧਾਨ, ਉਹਨੇ ਮਤ ਮੋਟੀ ਕਰਤੀ, ਅਕਲ ਮੋਟੀ ਹੋ ਗਈ, ਹੁਣ ਸਮਝ ਨਹੀਂ ਆ ਰਹੀ। ਉਧਰੋਂ ਮਾਇਆ ਨੇ ਪ੍ਰਭਾਵ ਪਾਤਾ, ਮੂਰਖ ਸਮਝ ਨਹੀਂ ਪਾ ਰਿਹਾ, ਚਾਹਤ ਪਲਾਏ ਇਥੋਂ ਦੌੜਨਾ ਚਾਹੁੰਦਾ ਹੈ।
1: ਸ੍ਰੀ ਸਤਿਗੁਰ ਕੋ ਨਰ ਕਰ ਜਾਣੇ,
0: ਇੰਨਾ ਮੂਰਖ ਕਰ ਦਿੱਤਾ ਇਹਨੂੰ ਵੀ ਸਤਿਗੁਰੂ ਮਹਾਰਾਜ ਦੀ ਸੋਝੀ ਹੋਈ ਨਹੀਂ ਇਹਨੂੰ ਰਹੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਮ ਇਨਸਾਨ ਦੀ ਤਰ੍ਹਾਂ ਸਮਝਦਾ, ਗੁਰੂ ਕਲਗੀਧਰ ਪਾਤਸ਼ਾਹ ਨੂੰ ਇਹ ਸਰਬ ਕਲਾ ਸਮਰੱਥ ਸਤਿਗੁਰੂ ਜੀ ਨੂੰ ਸਮਝ ਹੀ ਨਹੀਂ ਪਾ ਰਿਹਾ। ਐਸਾ ਇਹਦੇ ਅੰਦਰ ਮਾਇਆ ਨੇ ਪ੍ਰਭਾਵ

0: ਕਿ ਇਹ ਛੱਲਿਆ ਗਿਆ, ਇਹ ਜਿਹੜੀ ਤ੍ਰੈਗੁਣੀ ਮਾਇਆ ਸੀ ਇਹਨੇ ਛੱਲ ਲਿਆ, ਹੁਣ ਇਹਨੂੰ ਮੌਤ ਦਾ ਡਰ ਅੰਦਰ ਸਤਾ ਰਿਹਾ ਹੈ।
1: ਸਿੱਖ ਸਲਹੋ ਕਾ ਨਾਮ ਵਿਗਾੜਾ,
0: ਇਹਨੇ ਤਾਂ ਆਪਣੇ ਬਜ਼ੁਰਗਾਂ ਦਾ ਨਾਮ ਵੀ ਵਿਗਾੜਤਾ। ਭਾਈ ਸਾਲੋ ਗੁਰੂ ਮਹਾਰਾਜ ਦੇ ਘਰ 'ਚ ਕਿੰਨਾ ਮਾਣ ਸਨਮਾਨ ਉਹਨਾਂ ਦਾ ਅੱਜ ਵੀ ਹੈ, ਪਰ ਇਹਨੇ ਜਿਹੜਾ ਇਸ ਕੁੱਲ ਦੇ ਵਿੱਚ ਆ ਕੇ ਭਾਈ ਸਾਲੋ ਜੀ ਦੇ ਨਾਮ ਨੂੰ ਜਿਹੜਾ ਉਹ ਦਾਗ ਲਾ ਦਿੱਤਾ ਹੈ।
1: ਕਲੰਕਤ ਕੁਲੀ ਉਧਾਰਾ,
0: ਇਹਨੇ ਕੁੱਲ ਕਲੰਕਤ ਕਰ ਦਿੱਤੀ ਇਹ ਵਾਲੇ ਬੋਲ ਜਿਹੜੇ ਆ ਆਖ ਕੇ,
1: ਮੁਝਕੋ ਆਪਣੇ ਸੰਗ ਮਿਲਾਵੇ,
0: ਔਰ ਮੈਨੂੰ ਆਪਣੇ ਨਾਲ ਰਲਾਉਣਾ ਚਾਹੁੰਦਾ ਹੈ। ਭਾਈ ਰਾਮ ਕੋਇਰ ਜੀ ਕਹਿੰਦੇ ਨੇ, ਭਾਈ ਗੁਰਬਖਸ਼ ਸਿੰਘ ਜੀ ਆਖ ਰਹੇ ਨੇ ਕਿ ਮੈਨੂੰ ਆਪਣੇ ਨਾਲ ਰਲਾਉਣਾ ਚਾਹੁੰਦਾ, ਵੀ ਮੈਂ ਤਾਂ ਦੌੜਨਾ ਹੀ ਹੈ ਇੱਥੋਂ ਭੱਜਣਾ, ਤੁਸੀਂ ਵੀ ਇੱਥੋਂ ਭੱਜ ਚੱਲੋ ਮੇਰੇ ਨਾਲ। ਹੁਣ ਮਨ ਵਿੱਚ ਵਿਚਾਰ ਰਹੇ ਹਨ,
1: ਆਪ ਗਇਓਪਨ ਔਰ ਗਵਾਵੇ,
0: ਆਪ ਤਾਂ ਡੁੱਬੇਗਾ ਡੁੱਬੇਗਾ, ਨਾਲੇ ਹੋਰਾਂ ਨੂੰ ਵੀ ਡੁੱਬੇਗਾ। ਸੰਗ ਹੈ ਨਾ, ਜਿੱਦਾਂ ਦੀ ਸੰਗਤ ਕਰੋਗੇ ਉੱਦਾਂ ਦੀ ਰੰਗਤ ਆਉਣੀ ਹੈ। ਮਾੜਿਆਂ ਦਾ ਸੰਗ ਕਰੋਗੇ ਮਾੜੇ ਵੀ ਡੁੱਬਣਗੇ, ਜਿਹੜਾ ਸੰਗ ਕਰੇਗਾ ਉਹ ਵੀ ਡੁੱਬੇਗਾ। ਚੰਗਿਆਂ ਦਾ ਸੰਗ ਕਰਾਂਗੇ ਤੇ ਤਰ ਜਾਂਗੇ, ਮਾੜਿਆਂ ਦਾ ਕਰਾਂਗੇ ਤੇ ਡੁੱਬ ਜਾਂਗੇ। ਦੇਖੋ, ਜੇ ਅਸੀਂ ਬਾਗ ਫੁੱਲਾਂ ਦੇ ਬਗੀਚੇ ਵਿੱਚੋਂ ਲੰਘਾਂਗੇ ਤੇ ਖੁਸ਼ਬੋ ਆਏਗੀ, ਜੇ ਅਸੀਂ ਗੰਦਗੀ ਦੇ ਢੇਰ ਕੋਲੋਂ ਲੰਘਾਂਗੇ ਤੇ ਬਦਬੋ ਆਏਗੀ, ਕਿਉਂਕਿ ਉਹ ਗੰਦਗੀ ਦਾ ਢੇਰ ਹੈ, ਉਹ ਫੁੱਲਾਂ ਦੀ ਬਗੀਚੀ ਹੈ। ਜਿਸ ਰਾਹ ਅਸੀਂ ਤੁਰੇ ਹਾਂ, ਜਿੱਦਾਂ ਦਾ ਸੰਗ ਮਿਲਣਾ ਉੱਦਾਂ ਦੀ ਉਹ ਰੰਗਤ ਆਉਣੀ ਹੈ। ਮਾੜੀ ਸੰਗਤ ਡੋਬ ਦਿੰਦੀ ਹੈ, ਚੰਗੀ ਸੰਗਤ ਤਾਰ ਦਿੰਦੀ ਹੈ। ਸਾਨੂੰ ਚੰਗਿਆਂ ਦਾ ਸੰਗ ਕਰਨ ਲਈ ਆਖਿਆ, ਮਾੜਿਆਂ ਦਾ ਨਹੀਂ। ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਕਦੇ ਮਾੜੇ ਬੰਦੇ ਦੀ ਸੰਗਤ ਨਾ ਕਰੋ। ਪਤਾ ਹੋਵੇ ਵੀ ਇਹ ਮਾੜਾ ਹੈ, ਆ ਰਿਹਾ ਸਾਹਮਣਿਓਂ, ਰਸਤਾ ਬਦਲ ਲਓ, ਚੰਗਾ ਹੈ। ਜੇ ਉਹਦੀ ਸੰਗਤ ਕਰਾਂਗੇ ਉਹ ਕੁਛ ਮਾੜੇ ਸ਼ਬਦ ਬੋਲੇਗਾ, ਕੋਈ ਮਾੜੀ ਵਿਚਾਰ ਅੱਗੇ ਰੱਖੇਗਾ, ਉਹਦਾ ਪ੍ਰਭਾਵ ਸਾਡੇ 'ਤੇ ਵੀ ਪੈ ਜਾਣਾ। ਇਹਦੇ ਨਾਲ ਉਹ ਰਸਤਾ ਬਦਲ ਲਓ, ਚੰਗਾ ਹੈ। ਗੁਰਮੁਖਾਂ ਦਾ ਸੰਗ ਕਰੋ, ਬੰਦਗੀ ਵਾਲਿਆਂ ਦਾ, ਭੱਜ ਕੇ ਅੱਗੇ ਹੋ ਕੇ ਸੰਗ ਕਰੋ, ਵੀ ਮੈਂ ਕਿਤੇ ਰਹਿ ਨਾ ਜਾਵਾਂ। ਗੁਰਮੁਖਾਂ ਦੀ ਸੰਗਤ, ਰੰਗ ਰਤੜੀਆਂ ਰੂਹਾਂ ਦੀ ਸੰਗਤ ਕਰਨ ਲਈ ਭੱਜ ਕੇ ਅੱਗੇ ਆਓ ਤੇ ਆ ਕੇ ਕਹੋ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਗੁਰੂ ਕੇ ਪਿਆਰਿਆ ਮੈਨੂੰ ਮਿਲ, ਕਿਉਂਕਿ ਤੇਰਾ ਸੰਗ ਮੈਨੂੰ ਗੁਰੂ ਨਾਲ ਜੋੜ ਦੇਗਾ, ਮੈਨੂੰ ਗੁਰੂ ਨਾਲ ਮਿਲਾ ਦੇਗਾ, ਤੇ ਮਾੜੀ ਸੰਗਤ ਵਾਲਾ ਸੰਗ ਤੇ ਗੁਰਦੁਆਰਿਓਂ ਆਉਣੋਂ ਵੀ ਹਟਾ ਦੇਗਾ। ਇੱਕ ਸੱਜਣ ਕਹਿੰਦਾ, ਜੀ ਮੈਂ ਘਰੋਂ ਤੁਰਿਆ ਸੀ, ਵੀ ਚਲੋ ਅੱਜ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਕੁਝ ਸੰਗਤ ਕਰਾਂਗੇ, ਕੁਝ ਗੁਰਬਾਣੀ ਸੁਣਾਂਗੇ। ਤੁਰਿਆ ਰਸਤੇ ਵਿੱਚ ਮੈਨੂੰ ਮੇਰਾ ਫਰੈਂਡ ਮਿਲ ਗਿਆ, ਉਹ ਚੱਲਿਆ ਸੀ ਖਾਣ ਪੀਣ ਵਾਸਤੇ, ਉਹਨੇ ਮੇਰੀ ਬਾਂਹ ਪਕੜ ਲਈ, ਕਹਿੰਦੇ ਛੱਡ ਗੁਰਦੁਆਰਾ ਸਾਹਿਬ ਤੇ ਕੱਲ੍ਹ ਵੀ ਚਲਾ ਜਾਏਗਾ, ਅੱਜ ਤੂੰ ਮੇਰੇ ਨਾਲ ਚੱਲ। ਚਲਾ ਗਿਆ, ਉੱਥੇ ਖਾਣਾ ਪੀਣਾ ਹੋਇਆ, ਉੱਥੇ ਗੁਰੂ ਚੇਤੇ ਹੀ ਨਹੀਂ ਆਇਆ, ਉੱਥੇ ਗੁਰੂ ਦੀ ਯਾਦ ਹੀ ਨਹੀਂ ਆਈ। ਅਤੇ ਜਿਹੜਾ ਸਾਨੂੰ ਗੁਰੂ ਦੀ ਯਾਦ ਭੁਲਾ ਦੇਵੇ ਉਹਦਾ ਸੰਗ ਮਾੜਾ ਹੈ ਕਿ ਚੰਗਾ ਹੈ? ਮਾੜਾ ਹੈ। ਅਸੀਂ ਇਹੋ ਜਿਹਾ ਦਾ ਸੰਗ ਥੋੜ੍ਹੀ ਕਰਨਾ ਹੈ ਜਿਹੜਾ ਸਾਨੂੰ ਗੁਰੂ ਦੀ ਯਾਦ ਭੁਲਾ ਦੇਵੇ, ਅਸੀਂ ਉਹਨਾਂ ਦਾ ਸੰਗ ਕਰਨਾ ਜਿਹੜਾ ਸਾਨੂੰ ਗੁਰੂ ਦੀ ਯਾਦ ਦਵਾ ਦੇਵੇ। ਇਸੇ ਲਈ ਕਿਹਾ ਨਾ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਜਿਹੜਾ ਮੈਨੂੰ ਮੇਰੇ ਪਿਆਰੇ ਦੀਆਂ ਬਾਤਾਂ ਸੁਣਾਵੇ ਉਹ ਤੇ ਮੇਰਾ ਵੀਰ ਹੈ, ਉਹ ਜਿਹੜਾ ਭੁਲਾ ਦੇਵੇ ਉਹ ਮੇਰਾ ਦੁਸ਼ਮਣ ਹੈ। ਇਸ ਲਈ ਭਾਈ ਰਾਮ ਕੋਇਰ ਜੀ ਕਹਿੰਦੇ, ਮੈਂ ਸੋਚਿਆ ਵੀ ਇਹ ਤੇ ਆਪ ਤਾਂ ਗੁਰੂ ਤੋਂ ਬੇਮੁੱਖ ਹੋਏਗਾ ਹੀ ਹੋਏਗਾ, ਨਾਲੇ ਮੈਨੂੰ ਵੀ ਬੇਮੁੱਖ ਕਰਨ ਵਾਸਤੇ ਆਇਆ, ਆਪ ਤਾਂ ਡੁੱਬੇਗਾ ਨਾਲੇ ਮੈਨੂੰ ਵੀ ਡੋਬ ਦੇਵੇਗਾ।
1: ਇਸ ਤੇ ਆਚੀ ਉਪਜਤ ਕੰਨਿਆ,
0: ਇਹਦੇ ਨਾਲੋਂ ਤੇ ਧੀ ਜੰਮ ਪੈਂਦੀ ਸੌ ਗੁਣਾ ਚੰਗਾ ਸੀ। ਇਹ ਤੇ ਪੁੱਤਰ ਨੇ ਆਪਣੀ ਕੁੱਲ ਨੂੰ ਦਾਗ ਲਗਾ ਦਿੱਤਾ ਇਹ ਗੱਲ ਆਖ ਕੇ ਕਿ ਅਸੀਂ ਰਾਤ ਅਨੰਦਪੁਰ ਸਾਹਿਬ ਛੱਡ ਕੇ ਭੱਜ ਜਾਂਦੇ ਹਾਂ। ਇਹ ਗੱਲ ਆਖ ਕੇ ਇਹ ਤਾਂ ਇਹਨੇ ਆਪਣੀ ਕੁੱਲ ਨੂੰ ਦਾਗ ਲਗਾ ਦਿੱਤਾ, ਇਹਦੇ ਨਾਲੋਂ ਤੇ ਧੀ ਜੰਮ ਪੈਂਦੀ।
1: ਕਿਸਕੋ ਬੰਸ ਬਦਾਵਤ ਧੰਨਿਆ,
0: ਹੁਣ ਧੀ ਪੇਕੇ ਘਰ ਵਿੱਚ ਵੀ ਰਹਿੰਦੀ ਹੈ ਤੇ ਸਹੁਰੇ ਘਰ ਵਿੱਚ ਵੀ ਰਹਿੰਦੀ ਹੈ, ਆਪਣੀ ਕੁੱਲ ਦੀ ਇੱਜ਼ਤ ਵਧਾਉਂਦੀ ਹੈ ਨਾ, ਮਾਣ ਸਨਮਾਨ ਵਧਾਉਂਦੀ ਹੈ। ਜੇ ਚੰਗੇ ਗੁਣ ਲੈ ਕੇ ਪੇਕੇ ਘਰ ਚੋਂ ਧੀ ਸਹੁਰੇ ਘਰ ਜਾਏਗੀ ਤੇ ਵਡਿਆਈ ਕਿਹਦੀ ਹੋਣੀ ਹੈ? ਪੇਕੇ ਘਰ ਦੀ ਹੋਣੀ ਹੈ ਨਾ। ਜੇ ਉਹ ਚੰਗੇ ਗੁਣ ਲੈ ਕੇ ਜਾਏਗੀ ਤਾਂ, ਜੇ ਉਹਨੇ ਗੁਣ ਹੀ ਕੋਈ ਨਹੀਂ ਲਿਆ ਫਿਰ ਸਹੁਰੇ ਘਰ ਵਿੱਚ ਵੀ ਉਹਨੂੰ ਇਹੀ ਕੁਛ ਮਿਲਣਾ, ਤੇਰੀ ਮਾਂ ਨੇ ਕੀ ਤੈਨੂੰ ਸਿਖਾਇਆ, ਤੇਰੇ ਮਾਂ ਬਾਪ ਨੇ ਕੀ ਸੰਸਕਾਰ ਦਿੱਤੇ। ਇਹ ਸਾਡੇ 'ਤੇ ਡਿਪੈਂਡ ਕਰਦਾ, ਅਸੀਂ ਆਪਣੇ ਮਾਂ ਬਾਪ ਦੀ ਇੱਜ਼ਤ ਬਣਾਉਣੀ ਹੈ ਕਿ ਮਿਟਾਉਣੀ ਹੈ, ਇਹ ਬੱਚਿਆਂ 'ਤੇ ਡਿਪੈਂਡ ਕਰਦਾ। ਇਹ ਅਸੀਂ ਕਿੱਦਾਂ ਦਾ ਜੀਵਨ ਬਣਾਉਣਾ ਜਿਹਦੇ ਨਾਲ ਸਾਡੇ ਮਾਂ ਬਾਪ ਦੀ ਇੱਜ਼ਤ ਬਣੇ, ਉਹਨਾਂ ਨੂੰ ਸ਼ਰਮਸਾਰ ਨਾ ਹੋਣਾ ਪਵੇ, ਉਹਨਾਂ ਨੂੰ ਸਿਰ ਝੁਕਾ ਕੇ ਸਮਾਜ ਵਿੱਚ ਨਾ ਚੱਲਣਾ ਪਏ, ਸਿਰ ਉੱਚਾ ਚੁੱਕ ਕੇ ਚੱਲਣਾ ਪਏ ਵੀ ਮੇਰੀ ਧੀ ਹੈ, ਮੇਰਾ ਪੁੱਤ ਹੈ। ਅਸੀਂ ਇਹੋ ਜਿਹੇ ਧੀ ਪੁੱਤ ਬਣਨਾ ਜਿਹਦੇ ਨਾਲ ਮਾਂ ਬਾਪ ਦਾ ਸੀਨਾ ਚੌੜਾ ਹੋ ਜਾਏ, ਸਿਰ ਉੱਚਾ ਹੋ ਜਾਏ। ਇਹੋ ਜਿਹੇ ਕਰਮ ਨਹੀਂ ਕਰਨੇ ਜਿਹਦੇ ਨਾਲ ਸਮਾਜ ਵਿੱਚ ਨੀਵੀਂ ਪਾ ਕੇ ਲੰਘਣਾ ਪਵੇ, ਕਿਉਂਕਿ ਇਹਦੀ ਧੀ ਇੱਦਾਂ, ਇਹਦਾ ਪੁੱਤ ਇੱਦਾਂ। ਖੈਰ, ਇੱਥੇ ਕਹਿੰਦੇ ਮੈਂ ਸੋਚਿਆ ਵੀ ਜੇ ਧੀ ਹੁੰਦੀ ਤਾਂ ਇੱਧਰ ਵੀ ਸ਼ਾਨ ਵਧਾ ਦਿੰਦੀ ਅਤੇ ਜਿਸ ਘਰ ਜਾਂਦੀ ਉਹ ਵੀ ਵਧਾ ਦਿੰਦੀ, ਪਰ ਇਹ ਭਾਈ ਦੁਨੀ ਚੰਦ ਨੇ ਤਾਂ ਜੋ ਬੋਲ ਆਖੇ ਨੇ ਉਹ ਗੁਰੂ ਤੋਂ ਬੇਮੁਖ ਹੋਣ ਵਾਲੇ ਹਨ।
1: ਗਈ ਮਸੰਦਣ ਕੀ ਜਰ ਜਾਨ,
0: ਪਹਿਲਾਂ ਹੀ ਜੜ ਗੁਰੂ ਸਾਹਿਬ ਜੀ ਨੇ ਕਿਹਾ ਸੀ ਮਸੰਦਾਂ ਦੀ ਚਲੀ ਜਾਣੀ। ਇਹ ਵੀ ਮਸੰਦਾਂ ਵਿੱਚ ਹੀ ਆਉਂਦਾ ਦੁਨੀ ਚੰਦ, ਕਿ ਮਹਾਰਾਜ ਨੇ ਕਿਹਾ ਸੀ ਇਹ ਜੜ ਜਿਹੜੀ ਹੈ ਬਿਲਕੁਲ ਉੱਕਾ ਹੀ ਇਹ ਜੜ ਸੁੱਕ ਜਾਣੀ ਹੈ, ਇਹ ਜੜ ਜਿਹੜੀ ਹੈ ਹੁਣ ਪੱਟੀ ਜਾਏਗੀ ਮਸੰਦਾਂ ਵਾਲੀ। ਜਿਹੜੇ ਗੁਰੂ ਘਰ ਦਾ ਧਾਨ ਖਾ ਕੇ ਆਪਣੇ ਮਨ ਨੂੰ ਮਲੀਨ ਕਰਦੇ ਹਨ।
1: ਸ੍ਰੀ ਗੁਰਬਾਣੀ,
0: ਅਸਲ ਵਿੱਚ ਗੁਰੂ ਦੇ ਬਚਨ ਸੱਚ ਹੋਣਗੇ। ਜੇ ਦੁਨੀ ਚੰਦ ਇੱਥੋਂ ਚਲਾ ਗਿਆ ਤੇ ਵਾਕਈ ਇਹ ਮਸੰਦਾਂ ਦੀ ਜੜ ਜਿਹੜੀ ਹੈ ਪੁੱਟੀ ਜਾਵੇਗੀ।
1: ਮਾ ਵਿਚਾਰ ਮੈਂ ਪੁਣ ਸਮਝਾਇਓ।
0: ਭਾਈ ਰਾਮ ਕੋਇਰ ਜੀ ਭਾਵ ਭਾਈ ਗੁਰਬਖਸ਼ ਸਿੰਘ ਦੋਵੇਂ ਇੱਕੋ ਹੀ ਨੇ, ਕਹਿੰਦੇ ਮੈਂ ਆਪਣੇ ਮਨ ਵਿੱਚ ਇਹ ਸਾਰੀ ਗੱਲ ਵਿਚਾਰ ਕੇ ਫਿਰ ਉਹਨੂੰ ਸਮਝਾਉਣਾ ਕੀਤਾ।
1: ਕਰਤਾਰ ਰੂਪ ਵੈ ਆਇਓ,
0: ਕਹਿੰਦੇ ਦੁਨੀ ਚੰਦ ਭੁੱਲ ਗਿਆ ਕਿਸ ਘਰ ਵਿੱਚ ਖਲੋਤਾ, ਕਿਸ ਘਰ ਦਾ ਤੂੰ ਧਾਨ ਖਾਧਾ। ਗੁਰ ਪਰਮੇਸ਼ਰ ਇੱਕੋ ਜਾਣ, ਜਿਸ ਗੁਰੂ ਨੂੰ ਤੂੰ ਸਮਝ ਨਹੀਂ ਰਿਹਾ ਉਹ ਤੇ ਆਪ ਪਰਮੇਸ਼ਵਰ ਦਾ ਰੂਪ ਹਨ।
1: ਸਰਬ ਕਲਾ ਸਮਰੱਥ ਬਲ ਭਾਰੀ,
0: ਔਰ ਸਰਬ ਕਲਾ ਸਮਰੱਥ ਨੇ, ਭਾਰੀ ਬਲ ਵਾਲੇ ਨੇ, ਦਲ ਭੰਜਨ ਗੁਰ ਸੂਰਮਾ ਨੇ ਉਹ, ਤੇ ਆਪ ਨਿਰੰਕਾਰ ਦਾ ਰੂਪ ਹਨ।
1: ਸੀਰਜ ਸੰਕਾਰਕ ਸ੍ਰਿਸ਼ਟੀ ਸਾਰੀ,
0: ਕਹਿੰਦੇ ਨੇ ਸ੍ਰਿਸ਼ਟੀ ਨੂੰ ਸਾਜਣਾ, ਸ੍ਰਿਸ਼ਟੀ ਨੂੰ ਚਲਾਉਣਾ, ਇਹਨੂੰ ਮਿਟਾਉਣਾ, ਥਾਪਣਾ, ਉਥਾਪਣਾ, ਇਹ ਸਭ ਇਹਨਾਂ ਦੇ ਹੱਥ ਹੈ।
1: ਇੱਕ ਵਾਰ ਤੇ ਸਭ ਕਿਛ ਕਰੇ,
0: ਇੱਕ ਬੋਲ ਨਾਲ ਹੀ ਇਹ ਮਿਟਾ ਵੀ ਸਕਦੇ ਆ ਤੇ ਬਣਾ ਵੀ ਸਕਦੇ ਆ, ਇਹ ਮਾਰ ਵੀ ਸਕਦੇ ਆ ਤੇ ਜਿਵਾ ਵੀ ਸਕਦੇ ਆ। ਤੇਰੀ ਅਕਲ ਤੇ ਪਰਦਾ ਪੈ ਗਿਆ ਜੋ ਤੈਨੂੰ ਗੁਰੂ ਪਾਤਸ਼ਾਹ ਜੀ ਦੀ ਸਮਝ ਨਹੀਂ ਆ ਰਹੀ ਹੈ।
1: ਜਗਤ ਸੁਰਾਸੁਰ ਜਿਸ ਅਨੁਸਰ,
0: ਇਹ ਪੂਰਾ ਜਗਤ ਜਿਹਦੇ ਹੁਕਮ ਅਨੁਸਾਰ ਚੱਲਦਾ ਹੈ, ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਨਾਲ ਇਹ ਸੰਸਾਰ ਚੱਲਦਾ ਹੈ।
1: ਤੁਝਕੋ ਮਰਨ ਦੇ ਕਿ ਮਨਾਹੀ,
0: ਤੇ ਜੇ ਤੂੰ ਗੁਰੂ ਪਾਤਸ਼ਾਹ ਤੇ ਭਰੋਸਾ ਰੱਖ ਕੇ ਜੇ ਗੁਰੂ ਦਾ ਬਚਨ ਮੰਨ ਕੇ ਤੁਰੇ ਤੇ ਤੈਨੂੰ ਕੀ ਉਹ ਮਰਨ ਦੇਣਗੇ? ਉਹਨਾਂ ਦੇ ਹੱਥ ਹੈ ਨਾ, ਮਾਰੇ ਰੱਖ ਹੈ। ਇੱਕੋ ਆਪ ਮਨੁੱਖ ਕਹਿ ਕਿਛ ਨਹੀਂ ਹਾਥ, ਜੇ ਤੂੰ ਗੁਰੂ ਦਾ ਹੁਕਮ ਮੰਨ ਕੇ ਤੁਰੇ ਤੇ ਸੱਚ ਜਾਣੀ ਤੈਨੂੰ ਉਹ ਮਰਨ ਨਹੀਂ ਦੇਵਣਗੇ।
1: ਦੁਸ਼ਮਣ ਮਾਹੀ,
0: ਉਹ ਤੇਰੇ ਸਹਾਇਕ ਹੋਣਗੇ। ਤੂੰ ਗੁਰੂ ਮਹਾਰਾਜ ਦਾ ਥਾਪੜਾ ਲੈ ਕੇ ਜਾ ਤੇ ਗੁਰੂ ਮਹਾਰਾਜ ਤੇਰੇ ਸਹਾਈ ਹੋਵਣਗੇ।
1: ਦੰਤਨ ਬਿਕੈ ਜੀਵ ਬਚ ਰਹੇ,
0: ਕਹਿੰਦੇ ਦੇਖ ਆ ਬੱਤੀ ਦੰਦ ਨੇ ਨਾ, ਦੰਦਾਂ ਦੇ ਵਿੱਚ ਇੱਕੋ ਹੀ ਜੀਵ ਹੈ, ਦੰਦ ਤੇ ਬੱਤੀ ਨੇ ਇੱਕ ਜੀਵ ਹੈ, ਪਰ ਉਹ ਬੱਤੀ ਦੰਦਾਂ ਵਿੱਚ ਵੀ ਜੀਵ ਬਚ ਕੇ ਰਹਿੰਦੀ ਹੈ। ਇਹ ਪਰਮਾਤਮਾ ਨੇ ਸਿਸਟਮ ਹੀ ਐਸਾ ਬਣਾਇਆ ਹੈ।
1: ਅਪਰ ਪਰੈ ਮੁਖ ਚਰ ਬਣ ਲਹੈ,
0: ਜੇ ਦੰਦਾਂ ਹੇਠ ਕੋਈ ਵੀ ਚੀਜ਼ ਆ ਜਾਏ ਤੇ ਉਹ ਤਾਂ ਚੱਬ ਦਿੰਦੇ ਆ। ਆਪਾਂ ਜੋ ਵੀ ਖਾਂਦੇ ਹਾਂ ਦੰਦਾਂ ਨਾਲ ਚਬਾ ਕੇ ਹੀ ਖਾਂਦੇ ਹਾਂ, ਤੇ ਜਦੋਂ ਚਬਾ ਕੇ ਖਾ ਰਹੇ ਹੁੰਦੇ ਹਾਂ ਜੀਭ ਥੋੜ੍ਹੀ ਹੈ ਨਾਲ ਚੱਬੀ ਜਾਂਦੀ, ਜੀਭ ਤਾਂ ਬਚਦੀ ਰਹਿੰਦੀ ਹੈ, ਦੰਦ ਚੱਬ ਰਹੇ ਹੁੰਦੇ ਆ। ਇਹ ਪਰਮਾਤਮਾ ਨੇ ਹੀ ਐਸਾ ਸਿਸਟਮ ਬਣਾਇਆ ਹੈ।
1: ਸੇਵਕੇ ਸਦਾ ਸਹਾਇਕ,
0: ਇਦਾਂ ਹੀ ਉਹ ਆਪਣੇ ਸੇਵਕ ਦੇ ਸਹਾਈ ਹੁੰਦੇ ਨੇ। ਜੇ ਚਾਰੇ ਪਾਸੇ ਕਿਤੇ ਵੈਰੀ ਘੇਰਾ ਪਾ ਲਵੇ ਤੇ ਉਹਦੇ ਵਿੱਚੋਂ ਕਿਵੇਂ ਆਪਣੇ ਸੇਵਕ ਦੀ ਲਾਜ ਰੱਖਣੀ ਹੈ ਉਹ ਵਾਹਿਗੁਰੂ ਜੀ ਜਾਣਦੇ ਆ। ਚੱਕੀ ਹੁੰਦੀ ਹੈ ਨਾ, ਚੱਕੀ ਉਹਦੇ ਦੋ ਪੁੜਾਂ ਦੇ ਵਿੱਚ ਦਾਣੇ ਪੀਸੇ ਜਾਂਦੇ ਆ ਨਾ, ਪਰ ਜਿਹੜੀ ਉਹਦੀ ਕਿੱਲੀ ਹੁੰਦੀ ਹੈ, ਜਿਹੜਾ ਦਾਣਾ ਉਸ ਕਿੱਲੀ ਦੇ ਨਾਲ ਜੁੜ ਗਿਆ ਉਹ ਕਦੇ ਪੀਸਿਆ ਨਹੀਂ ਜਾਂਦਾ। ਦੋ ਪੁੜ ਹੁੰਦੇ ਆ, ਉਹਦੇ ਵਿੱਚ ਦਾਣੇ ਭਰੋਗੇ, ਜਿਹੜੇ ਤਾਂ ਦੋ ਪੁੜਾਂ ਦੇ ਵਿੱਚ ਆ ਗਏ ਉਹ ਤਾਂ ਪੀਸੇ ਗਏ, ਤੇ ਜਿਹਨੇ ਉਹ ਕਿੱਲੀ ਨਾਲ ਜੁੜ ਗਿਆ ਉਹ ਧੁਰਾ ਹੈ ਉਹਦਾ, ਉਹ ਫਿਰ ਉਹ ਧੁਰੇ ਨਾਲ ਜੁੜ ਗਿਆ ਤੇ ਕਦੇ ਪੀਸਿਆ ਨਹੀਂ ਜਾਂਦਾ। ਅਸੀਂ ਧੁਰ ਨਾਲ ਜੁੜਨਾ, ਪਰਮੇਸ਼ਵਰ ਨਾਲ, ਵਾਹਿਗੁਰੂ ਜੀ ਨਾਲ, ਫਿਰ ਉਹ ਸਾਨੂੰ ਪੀਸਣ ਨਹੀਂ ਦੇਣਗੇ। ਇਸ ਲਈ ਕਹਿੰਦੇ ਤੂੰ ਤਾਂ ਧੁਰੇ ਨੂੰ ਛੱਡ ਕੇ ਜਾਣਾ ਚਾਹੁੰਦਾ ਹੈ।
1: ਰਾਖੇ ਬੀਜ ਰਿਪ ਗਣ ਜੇ ਕਾਇਕ,
0: ਉਹ ਆਪਣੇ ਸੇਵਕਾਂ ਦੀ ਲਾਜ ਆਪ ਰੱਖਦੇ, ਆਪਣੇ ਸੇਵਕ ਹੀ ਆਪੇ ਰੱਖੇ, ਆਪੇ ਨਾਮ ਜਪਾਵੇ। ਜੇ ਤੈਨੂੰ ਭੇਜ ਰਹੇ ਆ ਤਾਂ ਗੁਰੂ ਮਹਾਰਾਜ ਤੈਨੂੰ ਬਚਾਉਣਗੇ ਵੀ।
1: ਨਿਸ਼ਚਾ ਧਰੋ ਜਥਾ ਗਿਰ ਕੁੰਟਕ,
0: ਇਸ ਲਈ ਨਿਸ਼ਚਾ ਧਰੋ, ਗੁਰੂ ਮਹਾਰਾਜ ਤੇ ਭਰੋਸਾ ਰੱਖੋ, ਪਹਾੜ ਦੀ ਤਰ੍ਹਾਂ ਅਟਲ ਬਚ। ਹਾਲਾਂਕਿ ਪਹਾੜ ਵੀ ਟੁੱਟ ਜਾਂਦਾ ਹੈ, ਸਮਾਂ ਪਾ ਕੇ ਪਹਾੜ ਵੀ ਟੁੱਟ ਜਾਂਦਾ ਹੈ, ਪਰ ਗੁਰੂ ਮਹਾਰਾਜ ਦਾ ਬਚਨ ਅਟਲ ਹੈ।
1: ਤੂੰ ਸਿਆਣੋ ਕੈਸੇ ਚਿਤ੍ਰ ਛੁੰਟੰ,
0: ਕਹਿੰਦੇ ਤੂੰ ਤੇ ਸਿਆਣਾ ਹੈ, ਫਿਰ ਤੂੰ ਆਪਣਾ ਧੀਰਜ ਕਿਉਂ ਛੱਡ ਰਿਹਾ, ਤੂੰ ਡਾਵਾਂ ਡੋਲ ਕਿਉਂ ਹੋ ਰਿਹਾ ਹੈ।
1: ਅਪਰਣ ਕੋ ਸਮਝਾਵਣ ਹਾਰੋ,
0: ਤੂੰ ਤੇ ਦੂਜਿਆਂ ਨੂੰ ਸਮਝਾਉਣਾ ਸੀ, ਕਿਉਂਕਿ ਤੈਨੂੰ ਮਸੰਦ ਗੁਰੂ ਘਰ ਵਿੱਚ ਤੈਨੂੰ ਮਸੰਦ ਆਖਿਆ ਗਿਆ, ਤੂੰ ਤੇ ਦੂਜਿਆਂ ਨੂੰ ਸਮਝਾਉਣਾ ਸੀ, ਤੂੰ ਤਾਂ ਦੂਜਿਆਂ ਨੂੰ ਉਪਦੇਸ਼ ਦੇਣਾ ਸੀ, ਪਰ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਤੂੰ ਤਾਂ ਸਿਆਣਾ ਹੈ, ਦੂਜਿਆਂ ਨੂੰ ਸਮਝਾ ਕੇ ਤੂੰ ਦੂਜੇ ਜਿਹੜੇ ਡੋਲਦੇ ਨੇ ਘਬਰਾਉਂਦੇ ਨੇ, ਤੂੰ ਤੇ ਉਹਨਾਂ ਨੂੰ ਗੁਰੂ ਦਾ ਮੈਸੇਜ ਦੇਣਾ ਸੀ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਰਾਖੇਗਾ ਸਿਰਜਣਹਾਰ ਤੇ ਤੂੰ ਆਪ ਹੀ ਡੋਲ ਰਿਹਾ ਹੈ।
1: ਡੋਲੋ ਬੋਲੋ ਬੁੱਧ ਭਾਰੋ,
0: ਇਸ ਵਾਸਤੇ ਤੂੰ ਡੋਲਨਾ, ਗੁਰੂ ਮਹਾਰਾਜ ਤੇ ਭਰੋਸਾ ਰੱਖ, ਆਪਣੀ ਸਮਝ ਆਪਣੀ ਬੁੱਧ ਨੂੰ ਵੱਡਾ ਕਰਨਾ ਕਰ।
1: ਆਦਿਕ ਮੈਂ ਬੋ ਕਹਿ ਰਹਿਓ,
0: ਮੈਂ ਦਾ ਮਤਲਬ ਭਾਈ ਰਾਮ ਕੋਇਰ ਜੀ, ਕਹਿੰਦੇ ਮੈਂ ਭਾਈ ਦੁਨੀ ਚੰਦ ਨੂੰ ਬਹੁਤ ਇਸ ਤਰ੍ਹਾਂ ਕਹਿ ਕਹਿ ਕੇ ਸਮਝਾਇਆ ਕਿ ਤੂੰ ਡੋਲ ਨਾ, ਘਬਰਾ ਨਾ, ਜੇ ਮਨ ਡਾਵਾਂ ਡੋਲ ਹੋ ਵੀ ਰਿਹਾ ਤੇ ਅਰਦਾਸ ਕਰ, ਡੰਡੌਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਤੇ ਫਿਰ ਤੈਨੂੰ ਉਹ ਬਚਾ ਲੈਣਗੇ। ਪਰ ਤੂੰ ਤੇ ਗੁਰੂ ਤੋਂ ਭਰੋਸਾ ਹੀ ਆਪਣਾ ਚੁੱਕ ਲਿਆ, ਤੂੰ ਤੇ ਅਨੰਦਪੁਰ ਸਾਹਿਬ ਛੱਡ ਕੇ ਭੱਜਣ ਦੀ ਤਿਆਰੀ ਕਰੀ ਬੈਠੇ। ਦੌੜਨਾ, ਗੁਰੂ ਦੇ ਬਚਨਾਂ ਤੇ ਭਰੋਸਾ ਰੱਖ, ਜੋ ਹੋਵੇਗਾ ਚੰਗਾ ਹੀ ਹੋਏਗਾ, ਭਲਾ ਹੀ ਹੋਏਗਾ। ਕਹਿੰਦੇ ਮੈਂ ਇਸ ਤਰ੍ਹਾਂ ਸਮਝਾਉਣਾ ਕੀਤਾ, ਕਹਿੰਦੇ ਨੇ ਜਦੋਂ ਮੈਂ ਇੰਨੀ ਗੱਲ ਕਹੀ ਤੇ ਉਹਦੇ ਸਮਝ ਲਿਆ ਕਿ ਇਹ ਵੀ ਮੇਰੇ ਸੰਗੀ ਨਹੀਂ ਬਣਨ ਲੱਗੇ। ਪਹਿਲਾਂ ਮੈਂ ਜਿਨ੍ਹਾਂ ਜਿਨ੍ਹਾਂ ਕੋਲ ਗਿਆ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ, ਤੇ ਇਹਨਾਂ ਨੇ ਵੀ ਮੇਰਾ ਸਾਥ ਹੁਣ ਨਹੀਂ ਦੇਣਾ ਹੈ।
1: ਭੂਸ਼ਣ ਹੋਏ ਗਮਣਿਓ ਨਿਜ ਡੇਰੇ,
0: ਤੇ ਦੁਨੀ ਚੰਦ ਜਦੋਂ ਸਮਝ ਗਿਆ ਵੀ ਹੁਣ ਇਹ ਜਿਹੜੇ ਨੇ ਭਾਈ ਗੁਰਬਖਸ਼ ਸਿੰਘ, ਇਹਨਾਂ ਨੇ ਵੀ ਮੇਰਾ ਸਾਥ ਨਹੀਂ ਦੇਣਾ, ਫਿਰ ਅੱਗੋਂ ਬੋਲੇ ਨਹੀਂ, ਚੁੱਪ ਕਰਕੇ ਦੁਨੀ ਚੰਦ ਵਾਪਸ ਆ ਗਿਆ। ਹੁਣ ਜਿਵੇਂ ਜਿਵੇਂ ਰਾਤ ਵੱਧ ਰਹੀ ਹੈ ਤਿਵੇਂ ਤਿਵੇਂ ਚਿੰਤਾ ਵੱਧ ਰਹੀ ਹੈ, ਤੇ ਜਿਵੇਂ ਜਿਵੇਂ ਚਿੰਤਾ ਵੱਧ ਰਹੀ ਹੈ ਟਿਕਾ ਆ ਨਹੀਂ ਰਿਹਾ, ਨਾ ਬੈਠਿਆ ਜਾਂਦਾ, ਨਾ ਉੱਠਿਆ ਜਾਂਦਾ, ਨਾ ਲੇਟਿਆ ਜਾਂਦਾ, ਬਸ ਕਦੇ ਤੁਰ ਲਿਆ, ਕਦੇ ਬੈਠ ਗਿਆ, ਕਦੇ ਲੰਮਾ ਪੈ ਗਿਆ, ਇਸੇ ਤਰ੍ਹਾਂ ਸੋਚਾਂ ਵਿੱਚ ਪਿਆ ਹੋਇਆ ਵੀ ਕੀ ਹੋਏਗਾ। ਰਾਤ ਬਤੀਤ ਹੁੰਦੀ ਜਾ ਰਹੀ ਹੈ, ਦਿਨ ਚੜ੍ਹ ਆਏਗਾ, ਤੇ ਜੇ ਇੱਕ ਵਾਰੀ ਦਿਨ ਚੜ੍ਹ ਗਿਆ ਫਿਰ ਮੈਨੂੰ ਹਾਥੀ ਦੇ ਅੱਗੇ ਕਰ ਦੇਣਾ ਇਹਨਾਂ ਨੇ। ਇਸ ਤਰ੍ਹਾਂ ਚਿੰਤਾ ਵੀ ਵੱਧ ਰਹੀ ਹੈ ਤੇ ਰਾਤ ਵੀ ਵੱਧ ਰਹੀ ਹੈ।
1: ਆਪਣੀ ਸੰਗਤ ਸਗਲ ਬੁਲਾਈ,
0: ਹਾਰ ਕੇ ਫਿਰ ਇਹਨੇ ਜਿਹੜੇ ਇਹਦੇ ਨਾਲ ਦੇ ਸਾਥੀ ਸੀ ਨਾ, ਇਹਦੇ ਨਾਲ ਸਹਿਮਤ ਹੋ ਗਏ ਵੀ ਅਸੀਂ ਵੀ ਤੇਰੇ ਨਾਲ ਹੀ ਇੱਥੋਂ ਛੱਡ ਕੇ ਭੱਜਾਂਗੇ। ਮਾਝੇ ਦੇ ਇਲਾਕੇ ਦੇ ਜਿਹੜੇ ਇਹਦੇ ਨਾਲ ਆਏ ਹੋਏ ਸੀ ਉਹਨਾਂ ਨੂੰ ਫਿਰ ਇਹਨੇ ਬੁਲਾਇਆ ਵੀ ਮੈਂ ਸਾਰਿਆਂ ਕੋਲ ਜਾ ਕਰਕੇ ਆ ਗਿਆ, ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਹੈ।
1: ਮਾਰਨ ਮਰਨ ਇਹਾ ਦੁਖਦਾਈ,
0: ਕਹਿੰਦੇ ਇੱਥੇ ਤਾਂ ਜਿਹੜਾ ਇਹ ਮਰਨਾ ਹੀ ਹੋਏਗਾ ਦੁਖਦਾਈ, ਇਹ ਤਾਂ ਸਾਨੂੰ ਜਿਹੜਾ ਇੱਥੇ ਲੱਗਦਾ ਜਿਉਂਦੇ ਨਹੀਂ ਰਹਿਣ ਦੇਣਗੇ।
1: ਨਾਹਕ ਨਿਜ ਪ੍ਰਾਣ ਗਵਾਵੋ,
0: ਤੇ ਕਿਉਂ ਆਪਾਂ ਇੱਥੇ ਬੈਠ ਕੇ ਪ੍ਰਾਣ ਗਵਾਈਏ, ਇਹਨਾਂ ਨੇ ਤਾਂ ਹੁਣ ਦਿਨ ਚੜਿਆ, ਤੁਸੀਂ ਵੀ ਮਾਰੇ ਜਾਓਗੇ, ਮੈਂ ਵੀ ਮਾਰਿਆ ਜਾਵਾਂਗਾ, ਕਿਉਂ ਆਪਾਂ ਇੱਥੇ ਰਹਿ ਕੇ ਆਪਣੇ ਪ੍ਰਾਣ ਗਵਾਉਣਾ ਕਰੀਏ।
1: ਓਤ ਪ੍ਰਾਤ ਕੇ ਸਭ ਬਿਨ ਸਾਵੋ,
0: ਦਿਨ ਚੜਿਆ ਸਾਰੇ ਮਾਰੇ ਜਾਵਾਂਗੇ। ਇੱਕ ਵਾਰੀ ਲੋਹ ਗੜਦਾ ਕਿਲੇ ਦਾ ਦਰਵਾਜ਼ਾ ਟੁੱਟ ਗਿਆ, ਤੇ ਜਿੰਨੇ ਵੀ ਅਸੀਂ ਹਾਂ ਸਾਰੇ

0: ਇਹ ਹੈ ਨਾ ਦਿਨ, ਇਹ ਬਹੁਤ ਭਾਰੀ ਸੰਕਟ ਲੈ ਕੇ ਆ ਰਿਹਾ ਹੈ, ਕਿਉਂਕਿ ਮੌਤ ਹੈ ਨਾ, ਇਹ ਮੌਤ ਦਾ ਡਰ ਇੱਦਾਂ ਲੱਗ ਰਿਹਾ ਜਿਵੇਂ ਦਿਨ ਸੰਕਟ, ਭਾਰੀ ਸੰਕਟ ਹੈ। ਇਸ ਤਰ੍ਹਾਂ ਆਪਣੇ ਸਾਥੀਆਂ ਨੂੰ ਕਹਿ ਰਿਹਾ ਹੈ,
1: ਜੀਵਤ ਚਲੋ ਆਪਣੇ ਘਰ ਮਾਹੀ,
0: ਜੇ ਤੁਸੀਂ ਜਿਉਂਦੇ ਆਪੋ ਆਪਣੇ ਘਰ ਨੂੰ ਜਾਣਾ ਚਾਹੁੰਦੇ ਹੋ ਤੇ ਫਿਰ ਤਿਆਰੀ ਕਰ ਲਓ, ਆਪਾਂ ਨੂੰ ਹੁਣੇ ਹੀ ਅਨੰਦਪੁਰ ਸਾਹਿਬ ਛੱਡਣਾ ਪਏਗਾ।
1: ਇਹਾਂ ਪ੍ਰਾਣ ਕਿਉਂ ਹੂੰ ਬਚਨਾਹੀ,
0: ਤੇ ਜੇ ਇੱਥੇ ਰਹਿ ਗਏ ਤੇ ਪ੍ਰਾਣ ਨਹੀਂ ਬਚਣਗੇ।
1: ਆਪ ਪਲਾਏ ਜੇ ਸਦਨ ਸਿਧਾਰੇ,
0: ਜੇ ਹੁਣ ਇੱਥੋਂ ਪਲਾਏ, ਪਲਾਏ ਦਾ ਅਰਥ ਹੁੰਦਾ ਦੌੜ ਗਏ, ਜੇ ਇੱਥੋਂ ਆਪਾਂ ਦੌੜ ਗਏ ਫਿਰ ਤਾਂ ਆਪੋ ਆਪਣੇ ਘਰਾਂ 'ਚ ਜਾ ਕੇ ਆਰਾਮ ਨਾਲ ਰਵਾਂਗੇ, ਤੇ ਜੇ ਨਾ ਭੱਜੇ ਫਿਰ ਮੌਤ ਜਿਹੜੀ ਹੈ ਆ ਜਾਵੇਗੀ।
1: ਸੁੱਖ ਕੇ ਸੰਗ ਮਿਲੇ ਪਰਿਵਾਰ,
0: ਜੇ ਹੁਣ ਇੱਥੋਂ ਦੌੜ ਗਏ ਸੁੱਖ ਨਾਲ ਆਪਣੇ ਪਰਿਵਾਰ ਨੂੰ ਤਾਂ ਮਿਲ ਲਵਾਂਗੇ, ਸੁੱਖ ਨਾਲ ਆਪਣੇ ਪਰਿਵਾਰ ਕੋਲ ਜਾ ਕੇ ਆਪਾਂ ਰਹਿ ਲਵਾਂਗੇ।
1: ਸੋਡੀ ਉੱਪਰ ਗੁਰੂ ਕਰ ਲਹਿ,
0: ਕਹਿੰਦੇ ਸੋਡੀਆਂ ਵਿੱਚ ਗੁਰੂ ਬਹੁਤ ਨੇ। ਆਪ ਜੀ ਨੇ ਇਤਿਹਾਸ ਸੁਣਿਆ ਹੋਇਆ ਨਾ, ਬਾਬਾ ਬਕਾਲਾ ਸਾਹਿਬ 22 ਮੰਜੀਆਂ ਲੱਗ ਗਈਆਂ ਸੀ ਗੁਰੂਆਂ ਦੀਆਂ, ਕਹਿੰਦੇ ਆਪਾਂ ਗੁਰੂ ਬਣਾਉਣਾ, ਸੋਡੀਆਂ ਵਿੱਚੋਂ ਕਿਸੇ ਨੂੰ ਵੀ ਗੁਰੂ ਬਣਾ ਲਾਂਗੇ। ਇਸ ਤਰ੍ਹਾਂ ਕਹਿੰਦੇ ਦੁਨੀ ਚੰਦ ਨੇ ਆਖਣਾ ਕੀਤਾ,
1: ਰਾਮਦਾਸ ਕੀ ਕੁੱਲ ਕੋ ਪਹਿ,
0: ਕਹਿੰਦੇ ਰਾਮਦਾਸ ਜੀ ਦੀ ਸੋਡੀ ਕੁੱਲ ਹੈ, ਕਹਿੰਦੇ ਉਹਨਾਂ ਦੇ ਵਿੱਚੋਂ ਦੀ ਅਸੀਂ ਕਿਸੇ ਨੂੰ ਵੀ ਜਿਹੜਾ ਉਹ ਗੁਰੂ ਬਣਾ ਕੇ ਤੇ ਉੱਥੇ ਜੁੜ ਜਾਵਾਂਗੇ।
1: ਆਦਿਕ ਮੂਰਖ ਸਿਖਰਾਏ,
0: ਇਹ ਮੂਰਖ ਹੈ, ਮੂਰਖ ਪੁਣੇ ਵਿੱਚ ਇਸ ਤਰ੍ਹਾਂ ਦੇ ਬੋਲ ਬੋਲ ਰਿਹਾ। ਮੂਰਖ ਪਤਾ ਕਦੋਂ ਹੁੰਦਾ, ਜਦੋਂ ਅਕਲ ਤੇ ਪੜਦਾ ਪੈ ਜਾਏ, ਅਕਲ ਤੇ ਦਿਮਾਗ ਤੇ ਪੜਦਾ ਪੈ ਜਾਏ, ਫਿਰ ਨਹੀਂ ਸਮਝ ਆਉਂਦੀ ਬੰਦੇ ਨੂੰ ਕੀ ਕਰਨਾ ਕੀ ਨਹੀਂ ਕਰਨਾ, ਫਿਰ ਉਹ ਜਿੱਦਾਂ ਉਹਨੂੰ ਆਉਂਦਾ ਉਸ ਜੋ ਉਹ ਸਮਝਦਾ ਉਹ ਕਹਿੰਦਾ ਠੀਕ ਹੈ, ਪਰ ਅਸਲ ਵਿੱਚ ਜੈਸਾ ਮਾਨੀਆ ਹੋਏ ਨਾ ਤੈਸਾ। ਹੁਣ ਇਹ ਮੂਰਖ ਆਪ ਵੀ ਇੱਥੋਂ ਦੀ ਦੌੜਨਾ ਚਾਹੁੰਦਾ ਹੈ ਔਰ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਲਿਜਾਣਾ ਚਾਹੁੰਦਾ ਹੈ।
1: ਭਾਜ ਚਲਣ ਕੋ ਬਹੁਤ ਬਣਾਏ,
0: ਕਹਿੰਦੇ ਫਿਰ ਇਹਨਾਂ ਨੇ ਵਿਧ ਬਿਉਂਤ ਬਣਾਈ ਕਿ ਕਿਵੇਂ ਆਪਾਂ ਇੱਥੋਂ ਰਾਤ ਭੱਜਣਾ ਹੈ।
1: ਕਹਿ ਕਹਿ ਤੇਲੇ ਦਾਮ ਬਟੋਰ,
0: ਜਦੋਂ ਸਾਰੇ ਸਹਿਮਤ ਹੋ ਗਏ ਨਾ ਮਾਝੇ ਦੇ ਇਲਾਕੇ ਵਿੱਚ ਰਹਿਣ ਵਾਲੇ ਵੀ, ਠੀਕ ਹੈ ਦੁਨੀ ਚੰਦ ਆਪਾਂ ਸਾਰੇ ਇੱਥੋਂ ਰਾਤ ਕੰਧ ਟੱਪ ਕੇ ਭੱਜਾਂਗੇ, ਕਹਿੰਦੇ ਜਾਓ ਫਿਰ ਰੱਸੀਆਂ ਦਾ ਪ੍ਰਬੰਧ ਕਰੋ, ਰੱਸੀਆਂ ਪਰ ਮਜ਼ਬੂਤ ਹੋਣ ਜਿਹੜੀਆਂ ਆਪਾਂ ਲਮਕਾ ਕੇ ਉਹਨੂੰ ਲਮਕ ਕੇ ਫਿਰ ਨਿਕਲ ਚੱਲਾਂਗੇ, ਰੱਸੀਆਂ ਦਾ ਪ੍ਰਬੰਧ

0: ਅਵਸਥਾ ਵਿੱਚ ਨੇ, ਗੁਰੂ ਮਹਾਰਾਜ ਵੀ ਆਰਾਮ ਅਵਸਥਾ ਵਿੱਚ ਹਨ।
1: ਜਾਗੈ ਜੀਤ ਕਿਤ ਨਰ ਕੀ ਰਾਰੇ,
0: ਕਿਹੜੇ ਜਾਗ ਰਹੇ ਨੇ ਜਿਨ੍ਹਾਂ ਨੇ ਪਹਿਰਾ ਦੇਣਾ ਹੈ, ਜਿਹੜੇ ਪਹਿਰਾ ਦੇਣ ਵਾਲੇ ਆ ਸਿਰਫ ਉਹੀ ਜਾਗ ਰਹੇ ਆ, ਬਾਕੀ ਸਭ ਆਰਾਮ ਅਵਸਥਾ ਵਿੱਚ ਹਨ।
1: ਤੁਪਕ ਚਲੇ ਤਬਕ ਬੈ,
0: ਉਹ ਸਾਹਮਣਿਓ ਜਿਹੜੇ ਰਾਤ ਜਿਨ੍ਹਾਂ ਨੇ ਦਿਨ ਚੜਿਆ ਹਮਲਾ ਕਰਨਾ ਹੈ, ਉਹਨਾਂ ਵੱਲੋਂ ਕਿਤੇ ਕਿਤੇ ਟਾਵੀ ਟਾਵੀ ਗੋਲੀ ਚੱਲਦੀ ਹੈ, ਜਾਂ ਤੁਪਕ ਭਾਵ ਜਿਹੜੇ ਤੋਪ ਨੇ ਛੋਟੀਆਂ ਛੋਟੀਆਂ ਤੋਪਾਂ, ਉਹਨਾਂ ਚੋਂ ਗੋਲੇ ਦਾਗੇ ਜਾਂਦੇ ਹਨ।
1: ਦਿਸ਼ਾ ਦੂਸਰੀ ਤੇ ਹਟ ਸਬੈ,
0: ਕਿਉਂਕਿ ਜਿਹੜੇ ਮੋਰਚੇ ਨੇ ਉਹ ਹਟਾ ਲਏ ਗਏ ਨੇ, ਸਾਰੀ ਸੈਨਾ ਜਿਹੜੀ ਹੈ ਉਹ ਇੱਕ ਪਾਸੇ ਇਕੱਠੀ ਕਰ ਲਈ ਗਈ ਹੈ।
1: ਜਿਤ ਦਿਸ਼ ਜਾਣਿਓ ਨਰ ਨਹਿ ਰਹੇ,
0: ਇਹਨਾਂ ਨੇ ਦੇਖਿਆ ਵੀ ਕਿਹੜੇ ਵਾਲੇ ਪਾਸੇ ਨਾ ਸਾਨੂੰ ਕੋਈ ਦੇਖੇ ਤੇ ਨਾ ਸਾਨੂੰ ਕੋਈ ਪਕੜ ਸਕੇ, ਨਾ ਇੱਧਰੋਂ ਗੁਰੂ ਕੇ ਸਿੰਘ ਤੇ ਨਾ ਉਧਰੋਂ ਬਾਈ ਧਾਰ ਦੇ ਰਾਜੇ। ਇਹਨਾਂ ਨੇ ਫਿਰ ਉਹ ਦੇਖਿਆ ਕਿਲੇ ਦੇ ਅੰਦਰੋਂ ਵੀ ਕਿਹੜੀ ਥਾਂ ਐਸੀ ਹੈ ਜਿੱਥੋਂ ਭੱਜਣਾ ਸੌਖਾ ਹੋ ਜਾਏ, ਜਿੱਥੇ ਕੋਈ ਵੀ ਨਾ ਹੋਵੇ।
1: ਅਵਸਰ ਭਾਗਣ ਕੋ ਤਬਲ ਹੈ,
0: ਫਿਰ ਇਹਨਾਂ ਨੇ ਉਹ ਜਗ੍ਹਾ ਦੇਖ ਲਈ ਵੀ ਇੱਥੋਂ ਰੱਸੀ ਲਮਕਾ ਕੇ ਭੱਜਣਾ ਸੌਖਾ ਹੈ।
1: ਦੁਆਰੇ ਕੋ ਨਿਕਸਿਓ ਨਹਿ ਜਾਈ,
0: ਕਿਉਂਕਿ ਕਿਲੇ ਦੇ ਦਰਵਾਜ਼ੇ ਵਿੱਚੋਂ ਤਾਂ ਨਿਕਲਿਆ ਨਹੀਂ ਜਾ ਸਕਦਾ।

0: ਜਿੱਥੇ ਮੋਰਚਾ ਛੂਛ, ਛੂਛ ਮਤਲਬ ਹੁੰਦਾ ਖਾਲੀ, ਜਿੱਥੇ ਹੁਣ ਮੋਰਚਾ ਖਾਲੀ ਪਿਆ, ਜਿੱਥੇ ਪਹਿਲਾਂ ਮੋਰਚਾ 22 ਧਾਰ ਦੇ ਰਾਜਿਆਂ ਨੇ ਲਾਇਆ ਸੀ ਉੱਥੋਂ ਹੁਣ ਚੁੱਕ ਲਿਆ, ਖਾਲੀ ਹੈ ਉੱਥੇ, ਉਸ ਵਾਲੇ ਪਾਸੇ ਨੂੰ ਇਹਨਾਂ ਨੇ ਦੌੜਨਾ ਹੈ। ਅੰਦਰ ਜਿਹੜੇ ਮਜੈਲ ਮਾਝੇ ਦੇ ਜਿਹੜੇ ਨੇ ਇਕੱਠੇ ਹੋਏ ਹਨ, ਕਹਿੰਦੇ ਇਸ ਤਰ੍ਹਾਂ ਫਿਰ ਇਹਨਾਂ ਨੇ ਸਲਾਹ ਮਸ਼ਵਰਾ ਕਰਕੇ ਵਿਉਂਤਬੰਦੀ ਬਣਾ ਕੇ ਫਿਰ ਰੱਸੀ ਦਾ ਪ੍ਰਬੰਧ ਕਰਕੇ ਉਹ ਰੱਸੀ ਜਿਹੜੀ ਹੈ ਦੀਵਾਰ ਤੋਂ ਬਾਹਰਲੇ ਪਾਸੇ ਲਮਕਾਈ ਹੈ। ਇਹ ਜਿੰਨੇ ਵੀ ਨੇ ਨਾ ਇਹਨਾਂ ਵਿੱਚੋਂ ਅੱਧੇ ਕੁ ਜਿਹੜੇ ਸੀ ਹੌਲੇ ਸਰੀਰ ਦੇ, ਉਹ ਤਾਂ ਵਾਰੀ ਵਾਰੀ ਰੱਸੀ ਜਿਹੜੀ ਆ ਉਹ ਪਕੜ ਕੇ ਲਮਕ ਕੇ ਤੇ ਉਤਰ ਗਏ ਬਾਹਰਲੇ ਪਾਸੇ। ਅੱਧੇ ਕੁ ਜਾਣੇ ਜਿਹੜੇ ਸੀ ਉਹ ਹੌਲੇ ਸਰੀਰ ਵਾਲੇ, ਉਹ ਤਾਂ ਆਰਾਮ ਨਾਲ ਰੱਸੀ ਪਕੜ ਕੇ ਉਤਰ ਗਏ। ਤੇ ਜਿਹਦਾ ਸਰੀਰ ਦੇ ਭਾਰੀ ਹੈ, ਹਾਥੀ ਜਿੱਡਾ ਤੇ ਹੋਇਆ ਪਿਆ, ਖਾ ਖਾ ਕੇ ਵਧਾਇਆ ਹੋਇਆ ਸਰੀਰ, ਭਾਰੀ ਬਹੁਤ ਜ਼ਿਆਦਾ ਹੈ। ਜਦੋਂ ਇਹ ਦੁਨੀ ਚੰਦ ਦੇ ਰੱਸੀ ਪਕੜ ਕੇ ਲਮਕ ਕੇ ਜਾਣ ਦੀ ਵਾਰੀ ਆਈ ਹੈ, ਕਹਿੰਦੇ ਨੇ ਦੋ ਚਾਰ ਜਾਣਿਆਂ ਨੇ ਪਹਿਲਾਂ ਤੇ ਪਕੜ ਕੇ ਇਹਨੂੰ ਕੰਧ ਦੇ ਉੱਤੋਂ ਉਹ ਰੱਸੀ ਪਕੜਾ ਕੇ ਲਮਕਾਉਣ ਦਾ ਯਤਨ ਕੀਤਾ ਹੈ।
1: ਸਣੇ ਸਣੇ ਤਬ ਉਤਰੇ ਪਇਓ,
0: ਸਣੇ ਸਣੇ ਹੌਲੀ ਹੌਲੀ ਰੱਸੀ ਨੂੰ ਪਕੜ ਕੇ ਅੱਧੀ ਰਾਤ ਨੂੰ ਕਿਲੇ ਤੋਂ ਬਾਹਰ ਦੁਨੀ ਚੰਦ ਜਿਹੜਾ ਉਹ ਰੱਸੀ ਨੂੰ ਪਕੜ ਕੇ ਬੜੇ ਹੌਲੀ ਹੌਲੀ, ਕਿਉਂਕਿ ਦੇਹ ਬੜੀ ਭਾਰੀ ਹੈ, ਕਹਿੰਦੇ ਉਤਰ ਰਿਹਾ ਸੀ। ਹੁਣ ਉਹ ਕਿਲੇ ਦੀ ਜਿਹੜੀ ਉੱਪਰ ਕੰਧ ਉੱਚੇ ਤੇ ਇਧਰੋਂ ਧਰਤੀ ਜ਼ਮੀਨ ਉਹਦੇ ਅੱਧ ਵਿਚਕਾਰ ਤੱਕ ਜਦੋਂ ਇਹ ਦੁਨੀ ਚੰਦ ਪਹੁੰਚਿਆ ਹੈ, ਇਹਦਾ ਭਾਰ ਜਿਹੜਾ ਸੀ ਉਹ ਰੱਸੀ ਨਹੀਂ ਸੰਭਾਲ ਸਕੀ, ਰੱਸੀ ਸੀ ਨਾ ਉਹ ਭਾਰ ਇਹਦਾ ਜਿਹੜਾ ਸੀ ਉਹ ਨਹੀਂ ਸੰਭਾਲ ਸਕੇ।
1: ਤੜਾਕ ਗਯੋ ਤਿਸ ਭਾਰਾ,
0: ਜਦੋਂ ਇਹਦਾ ਭਾਰ ਨਹੀਂ ਸੰਭਾਲ ਸਕੀ ਤੇ ਅੱਧ ਵਿਚਕਾਰ ਹਜੇ ਇਹ ਪਹੁੰਚਿਆ ਸੀ ਲਮਕ ਲਮਕ, ਉਸੇ ਵੇਲੇ ਇਹ ਰੱਸੀ ਟੁੱਟ ਗਈ ਹੈ।
1: ਕੁਛ ਗਯੋ ਗਯੋ ਨੇ ਕਰਤੇ,
0: ਫਿਰ ਉੱਥੇ ਜ਼ੋਰ ਨਹੀਂ ਚੱਲ ਸਕਿਆ, ਜਿਹੜੇ ਉੱਤੇ ਰੱਸੀ ਪਕੜ ਕੇ ਖਲੋਤੇ ਉਹ ਪਕੜੇ ਰਹਿ ਗਏ, ਰੱਸੀ ਅੱਧ ਵਿਚਕਾਰੋਂ ਟੁੱਟ ਗਈ ਤੇ ਜ਼ਮੀਨ ਤੇ ਆ ਕਰ ਡਿੱਗਦਾ ਹੈ। ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਤੇ ਕਰਦਾ ਹੈ ਪਰ ਬੜੇ ਜ਼ੋਰ ਨਾਲ ਆ ਕੇ ਡਿੱਗਿਆ ਹੈ। ਜਦੋਂ ਇਹ ਜ਼ਮੀਨ ਤੇ ਆ ਕੇ ਡਿੱਗਿਆ ਨਾ, ਇੱਕ ਲੱਤ ਦੇ ਭਾਰ ਇਹਦਾ ਸਾਰਾ ਵਜਨ ਜਿਹੜਾ ਜ਼ੋਰ ਭੋ ਜਿਹੜਾ ਕਹਿੰਦੇ ਭਾਰ ਸੀ ਉਹ ਇੱਕ ਲੱਤ ਤੇ ਪੈ ਗਿਆ, ਇਸ ਹਿਸਾਬ ਨਾਲ ਡਿੱਗਿਆ ਜ਼ਮੀਨ ਤੇ ਕਿ ਸਾਰਾ ਭਾਰ ਇਹਦੇ ਸਰੀਰ ਦਾ ਇੱਕੋ ਲੱਤ ਤੇ ਪੈ ਗਿਆ। ਹੁਣ ਪੂਰਾ ਭਾਰ ਪੂਰਾ ਵਜਨ ਸਰੀਰ ਦਾ ਲੱਤ ਦੇ ਭਾਰ ਡਿੱਗਣਾ ਤੇ ਲੱਤ ਉੱਥੇ ਹੀ ਟੁੱਟ ਗਈ ਇਹਦੀ, ਜਦੋਂ ਇਹ ਉਹ ਕਿਲੇ ਦੀ ਕੰਧ ਟੱਪ ਕੇ ਬਾਹਰ ਆਉਂਦਾ, ਰੱਸੀ ਟੁੱਟੀ ਤੇ ਲੱਤ ਦੇ ਭਾਰ ਡਿੱਗਿਆ, ਲੱਤ ਟੁੱਟ ਗਈ ਹੈ। ਹੁਣ ਲੱਤ ਟੁੱਟੀ ਹੈ, ਦਰਦ ਤਾਂ ਹੁੰਦੀ ਹੈ ਨਾ, ਪੀੜਾ ਤੇ ਹੁੰਦੀ ਹੈ, ਪਰ ਡਰ ਇਹ ਹੈ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ। ਹੁਣੇ ਉੱਚੀ ਉੱਚੀ ਆਵਾਜ਼ਾਂ ਵੀ ਨਹੀਂ, ਰੋ ਵੀ ਨਹੀਂ ਸਕਦਾ, ਚੀਕਾਂ ਵੀ ਨਹੀਂ ਮਾਰ ਸਕਦਾ, ਅੰਦਰ ਹੀ ਅੰਦਰ ਹੁਣ ਦਰਦ ਨੂੰ ਸਹਿਣ ਕਰ ਰਿਹਾ ਕਿ ਜੇ ਮੈਂ ਉੱਚੀ ਉੱਚੀ ਚੀਕਾਂ ਮਾਰੀਆਂ ਤੇ ਰੋਲਾ ਪੈ ਜਾਵੇਗਾ। ਜਿਹੜੇ ਕਹਿੰਦੇ ਨੇ ਥੱਲੇ ਪਹਿਲਾਂ ਪਹੁੰਚੇ ਹੋਏ ਸੀ ਉਹਨਾਂ ਨੇ ਫਿਰ ਇਹਨੂੰ ਮਸਾਂ ਸੰਭਾਲਿਆ, ਫਿਰ ਦੂਜੀ ਰੱਸੀ ਲਮਕਾ ਕੇ ਜਿਹੜੇ ਉੱਪਰ ਬਾਕੀ ਬਚੇ ਸੀ ਉਹ ਵੀ ਥੱਲੇ ਉਤਰਦੇ ਹਨ। ਡਰ ਸਾਰਿਆਂ ਦੇ ਅੰਦਰ ਬਣਿਆ ਹੋਇਆ ਹੈ, ਕਹਿੰਦੇ ਲੁੱਕ ਛੁੱਪ ਕੇ ਜਿਹੜਾ ਇਹ ਕਰਮ ਕਰਨ ਲੱਗੇ ਸੀ ਸਾਰਿਆਂ ਦੇ ਮਨ ਡਰੇ ਹੋਏ ਹਨ। ਕਹਿੰਦੇ ਇਹਨਾਂ ਨੇ ਫਿਰ ਕੀ ਕੀਤਾ, ਚਾਰ ਜਣਿਆਂ ਨੇ ਚੁੱਕ ਕੇ ਇਹਨੂੰ ਆਪਣੇ ਮੋਢੇ ਉੱਤੇ, ਦੋ ਜਣਿਆਂ ਨੇ ਪੈਰ ਪਕੜ ਲਏ, ਦੋ ਜਣਿਆਂ ਨੇ ਮੋਢੇ ਤੋਂ ਪਕੜ ਲਿਆ, ਇੱਕ ਨੇ ਸਿਰ ਤੋਂ ਪਕੜ ਲਿਆ, ਲੈ ਕੇ ਇਹਨੂੰ ਤੁਰੇ ਹਨ। ਚਲਦੇ ਚਲਦੇ ਕਿਤੇ ਇਹਨਾਂ ਨੂੰ ਮੰਜਾ ਕੋਈ ਪਿਆ ਦਿਸ ਗਿਆ ਹੋਣਾ, ਫਿਰ ਉਸ ਮੰਜੇ ਦੇ ਉੱਤੇ ਦੁਨੀ ਚੰਦ ਨੂੰ ਲਿਟਾ ਦਿੱਤਾ। ਸਾਰੇ ਜਿਹੜੇ ਨੇ ਹੁਣ ਮੇਲ ਭਾਵ ਇਕੱਠੇ ਹੋ ਗਏ, ਮੰਜਾ ਵੀ ਮਿਲ ਗਿਆ, ਦੁਨੀ ਚੰਦ ਨੂੰ ਮੰਜੇ ਤੇ ਪਾ ਕੇ ਹੁਣ ਲੈ ਤੁਰੇ ਹਨ
1: ਸ੍ਰੀ ਅੰਮ੍ਰਿਤਸਰ ਪੰਥ ਪਧਾਰੇ।
0: ਆਨੰਦਪੁਰ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਮਾਝੇ ਦੇ ਨੇ ਨਾ ਇਹ ਜਿੰਨੇ ਵੀ ਇੱਥੋਂ ਹੁਣ ਭੱਜੇ ਨੇ ਦੌੜੇ ਨੇ, ਕਹਿੰਦੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਤੁਰੇ ਹਨ।
1: ਮਿਲੇ ਮਜੈਲ ਜਾਤ ਡਰ ਧਾਰੇ।
0: ਅੰਦਰ ਬਹੁਤ ਵੱਡਾ ਡਰ ਹੈ ਤੇ ਉਧਰੋਂ ਦੁਨੀ ਚੰਦ ਦੀ ਲੱਤ ਟੁੱਟ ਚੁੱਕੀ ਹੈ, ਇਸ ਵਾਸਤੇ ਹੁਣ ਜਿੰਨਾ ਛੇਤੀ ਹੋਵੇ ਜਲਦੀ ਹੋਵੇ ਇਥੋਂ ਨਿਕਲਣਾ ਚਾਹੁੰਦੇ ਹਨ। ਜਦੋਂ ਮੰਜੇ ਤੇ ਪਾ ਕੇ ਇਹਨੂੰ ਲੈ ਕੇ ਜਾ ਰਹੇ ਉਹ ਟੁੱਟੀ ਹੋਈ ਲੱਤ ਤੇ ਦਰਦ ਪੀੜ ਬਹੁਤ ਜ਼ਿਆਦਾ ਹੈ।
1: ਹਾਏ ਹਾਏ ਬੋਲਤ ਦੁੱਖ ਪਾਏ।
0: ਪਹਿਲਾਂ ਤੇ ਉੱਥੇ ਆਵਾਜ਼ ਨਿਕਲੀ ਨਹੀਂ ਕਿਉਂਕਿ ਆਵਾਜ਼ ਕੱਢਦਾ ਰੋਲਾ ਪੈ ਜਾਣਾ ਸੀ। ਜਦੋਂ ਆਨੰਦਪੁਰ ਸਾਹਿਬ ਦੀ ਹੱਦ ਤੋਂ ਬਾਹਰ ਲੈ ਕੇ ਗਏ ਫਿਰ ਉੱਚੀ ਉੱਚੀ ਆਵਾਜ਼ਾਂ ਮਾਰਦਾ, ਹਾਏ ਮਰ ਗਿਆ, ਹਾਏ ਮਰ ਗਿਆ। ਇਹਦੇ ਦੁਨੀ ਚੰਦ ਦੇ ਮੁੱਖ ਤੋਂ ਇਹ ਬੋਲ ਨਿਕਲਦੇ ਆ। ਹੁਣ ਇੱਕੋ ਹੀ ਬਸ ਬੋਲ ਨਿਕਲ ਰਿਹਾ, ਹਾਏ ਹਾਏ ਬੋਲਤ ਦੁੱਖ ਪਾਏ, ਮੈਂ ਮਰ ਗਿਆ, ਬੜੀ ਲੱਤ ਤੇ ਦਰਦ ਹੋ ਰਹੀ ਹੈ, ਮੈਨੂੰ ਬਚਾ ਲਓ, ਮੈਂ ਮਰਨਾ ਨਹੀਂ ਚਾਹੁੰਦਾ। ਇਸ ਤਰ੍ਹਾਂ ਕਹਿੰਦੇ ਮੰਜੇ ਤੇ ਪਿਆ ਉੱਚੀ ਉੱਚੀ ਰੋਲਾ।

0: ਮਾਝੇ ਦੇ ਇਲਾਕੇ ਵੱਲ ਨੂੰ, ਅੰਮ੍ਰਿਤਸਰ ਸਾਹਿਬ ਵੱਲ ਨੂੰ ਇੱਧਰੋਂ ਰਾਤ ਬੀਤੀ ਹੈ, ਕਿਉਂਕਿ ਅੱਧੀ ਰਾਤ ਸੀ, ਰਾਤ ਬੀਤੀ, ਭੋਰ ਅੰਮ੍ਰਿਤ ਵੇਲਾ ਹੋਇਆ, ਗੁਰੂ ਮਹਾਰਾਜ ਜੀ ਜਾਗੇ ਨੇ, ਗੁਰੂ ਕਾ ਖਾਲਸਾ ਜਾਗਿਆ, ਇਸ਼ਨਾਨ ਕਰਦੇ ਹਨ।
1: ਵਸਤਰ ਸ਼ਸਤਰ ਕੋ ਪੈਰ ਕਰ ਬੈਠੇ ਗੁਣੀ ਗਹੀਰਾ।
0: ਔਰ ਕਹਿੰਦੇ ਨੇ ਫਿਰ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਹੈ, ਆਸਾ ਕੀ ਵਾਰ ਦਾ ਕੀਰਤਨ ਹੈ, ਨਿਤਨੇ ਮੈਂ ਬਾਣੀ ਦਾ ਅਭਿਆਸ ਹੈ, ਸ਼ਸਤਰ ਵਸਤਰ ਮਹਾਰਾਜ ਜੀ ਨੇ ਸਜਾਏ ਨੇ, ਫਿਰ ਆਪਣੇ ਆਸਨ ਤੇ ਆ ਕਰ ਬੈਠਦੇ ਹਨ।
1: ਮੰਗਲ ਪ੍ਰਾਤ ਕਾਲ ਕੇ ਪਏ।
0: ਕਹਿੰਦੇ ਅੰਮ੍ਰਿਤ ਵੇਲੇ ਬੜਾ ਜਿਹੜਾ ਉਹ ਰੱਬੀ ਬਾਣੀ ਦੇ ਨਾਲ ਜੁੜਿਆ, ਉਹ ਸਮਾਂ ਹੀ ਕੁਝ ਐਸਾ ਹੁੰਦਾ ਜਿਹੜਾ ਸਵੇਰ ਦਾ ਸਮਾਂ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਉਹ ਹੈ ਹੀ ਕੁਛ ਐਸਾ ਕਿ ਮਨ ਦੇ ਵਿੱਚ ਇੱਕ ਖਿੜਾਅ ਆਪਣੇ ਆਪ ਕੁਦਰਤ ਦੇ ਹਿਸਾਬ ਨਾਲ ਹੀ ਮਨ ਦੇ ਵਿੱਚ ਖਿੜਾਓ ਪੈਦਾ ਹੁੰਦਾ ਹੈ।
1: ਸੰਕ ਸ਼ਬਦ ਧੁਨ ਬਾਜਣ ਕੀਏ।
0: ਉਸੇ ਵੇਲੇ ਫਿਰ ਕਹਿਣ ਲੱਗੇ, ਉਦੋਂ ਨਗਾਰਾ ਕਹਿ ਲਓ ਜਾਂ ਸ਼ੰਕ ਕਹਿ ਲਓ, ਆਵਾਜ਼ਾਂ ਦੇਣ ਵਾਸਤੇ ਵੀ ਸਾਰੇ ਜਿਹੜੇ ਆ ਉਹ ਤਿਆਰ ਬਰ ਤਿਆਰ ਹੋ ਜਾਓ, ਦਿਨ ਚੜ੍ਹ ਚੁੱਕ

0: ਦੀ ਸਮਾਪਤੀ ਹੋਈ ਹੈ, ਉਧਰੋਂ ਨਗਾਰਾ ਵੱਜ ਗਿਆ ਵੀ ਕਮਰ ਕੱਸੇ ਆਪਣੇ ਜਿਹੜੇ ਆ ਉਹ ਕਰ ਲਓ, ਕਿਉਂਕਿ ਦਿਨ ਚੜ੍ਹਦਿਆਂ ਸਾਰ ਜੰਗ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ। ਇੱਧਰ ਜਿਹੜੇ ਗੁਰੂ ਕੇ ਪਿਆਰੇ ਰੱਬੀ ਬਾਣੀ ਦੇ ਰੰਗ ਵਿੱਚ ਰੰਗੇ ਨੇ, ਸਮਾਪਤੀ ਹੋਈ ਹੈ ਤੇ ਫਤਿਹ ਦੀ ਸਾਂਝ ਪਾਈ ਔਰ ਸੀਸ ਨਵਾਉਂਦੇ ਹਨ। ਰਣਜੀਤ ਨਗਾਰਾ ਜਿਹੜਾ ਸੀ ਫਿਰ ਉਹ ਜ਼ੋਰ ਨਾਲ ਵੱਜਣਾ ਸ਼ੁਰੂ ਹੋ ਗਿਆ। ਉਹ ਜਿਹੜਾ ਰਣਜੀਤ ਨਗਾਰਾ, ਰਣਜੀਤ ਕਹਿੰਦੇ ਨੇ, ਉਹਦੀ ਆਵਾਜ਼ ਹੀ ਐਸੀ ਹੈ ਕਿ ਪਤਾ ਲੱਗ ਜਾਂਦਾ ਵੀ ਇਸ ਰਣ ਵਿੱਚ ਜਿੱਤ ਕਿਹਦੀ ਹੋਣੀ ਹੈ। ਮਹਾਰਾਜ ਨੇ ਨਾਮ ਐਵੇਂ ਨਹੀਂ ਰੱਖਿਆ ਰਣਜੀਤ, ਕਹਿੰਦੇ ਜਦੋਂ ਉਹ ਰਣਜੀਤ ਨਗਾਰਾ ਵੱਜਿਆ ਤੇ ਪ੍ਰਭ ਕੀ ਜੀਤ ਜਨਾਵਨ ਕਰੇ, ਇੱਦਾਂ ਲੱਗਦਾ ਜਿਵੇਂ ਵਾਹਿਗੁਰੂ ਗੁਰੂ ਪਾਤਸ਼ਾਹ ਜੀ ਦੀ ਜਿੱਤ ਹੈ। ਆਪੋ ਆਪਣੇ ਕਮਰ ਕੱਸੇ ਕਰਕੇ, ਆਪੋ ਆਪਣੀਆਂ ਤਿਆਰੀਆਂ ਕਰਕੇ, ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਇਕੱਤਰ ਹੋਣਾ ਸ਼ੁਰੂ ਹੋ ਗਿਆ।
1: ਸਤਿਗੁਰ ਗੋਬਿੰਦ ਸਿੰਘ
0: ਔਰ ਗੁਰੂ ਮਹਾਰਾਜ ਕਲਗੀ ਧਰ ਪਾਤਸ਼ਾਹ ਜੀ ਦੇ ਦਰਸ਼ਨ ਜਿਹੜੇ ਨੇ ਵਾਰੋ ਵਾਰੀ ਕਰਦੇ ਹਨ। ਸ਼ਸਤਰ ਔਰ ਅਸਤਰ ਜਿਹੜੇ ਨੇ ਇਹਨਾਂ ਦੇ ਸਜਾਏ ਹੋਏ ਨੇ, ਭਾਵੇਂ ਉਹ ਕਟਾਰ ਹੈ, ਭਾਵੇਂ ਉਹ ਤਲਵਾਰ ਹੈ, ਭਾਵੇਂ ਉਹ ਬਰਛੀ ਹੈ, ਨੇਜਾ ਹੈ, ਤੀਰ ਕਮਾਨ ਹੈ, ਇਹ ਸਾਰਾ ਕੁਛ ਜਿਹੜਾ ਗੁਰੂ ਮਹਾਰਾਜ ਕੋਲ ਸ਼ਸਤਰ ਵਸਤਰ ਸਜਾ ਕਰਕੇ ਗੁਰੂ ਕੇ ਪਿਆਰੇ ਆਉਂਦੇ ਨੇ। ਤੇ ਜਦੋਂ ਸਾਰੇ ਆ ਜਾਣਗੇ, ਦੁਨੀ ਚੰਦ ਜਿਹੜਾ ਉਹ ਨਹੀਂ ਆਏਗਾ, ਤੇ ਸਤਿਗੁਰੂ ਮਹਾਰਾਜ ਫਿਰ ਆਖਣਗੇ ਵੀ ਦੁਨੀ ਚੰਦ ਕਿੱਥੇ ਹੈ, ਫਿਰ ਉੱਥੇ ਪਤਾ ਲੱਗੇਗਾ ਵੀ ਕੀ ਰਾਤ ਜਿਹੜਾ ਉਹ ਭਾਣਾ ਵਰਤਿਆ ਹੈ, ਉੱਧਰੋਂ ਜਿਹੜਾ ਦੁਨੀ ਚੰਦ ਗਿਆ ਲੱਤ ਟੁੱਟੀ ਅੱਗੋਂ ਉਹਦਾ ਕੀ ਹਾਲ ਹੋਣਾ, ਮੌਤ ਤੋਂ ਭੱਜਿਆ ਤੇ ਮੌਤ ਤੇ ਉੱਥੇ ਵੀ ਖਲੋਤੀ ਹੈ, ਕਿਉਂਕਿ ਜਿੱਥੇ ਮੌਤ ਨੇ ਆਉਣਾ ਨਾ ਅਸਲ ਦੇ ਵਿੱਚ ਉਹ ਖਿੱਚ ਕੇ ਬੰਦੇ ਨੂੰ ਉੱਥੇ ਲੈ ਜਾਂਦਾ। ਕਿਹਾ ਜਾਣਾ ਕਿਵੇਂ ਮਰੇਂਗੇ, ਕੈਸਾ ਮਰਨਾ ਹੋਏ, ਮੌਤ ਦਾ ਕੋਈ ਪਤਾ ਨਹੀਂ ਕਦੋਂ ਕਿਵੇਂ ਔਰ ਕਿੱਥੇ ਕਿਸ ਰੂਪ ਵਿੱਚ ਉਹਨੇ ਆ ਜਾਣਾ। ਬਸ ਸਾਨੂੰ ਪਰਮੇਸ਼ਵਰ ਨਹੀਂ ਵਿਸਰਨਾ ਚਾਹੀਦਾ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਉਹ ਨਹੀਂ ਵਿਸਰਨਾ ਚਾਹੀਦਾ। ਉਹ ਤਾਂ ਹੋਏਗਾ ਜੇ ਅਸੀਂ ਦਿਨ ਰਾਤ ਵਾਹਿਗੁਰੂ ਜੀ ਦੇ ਗੁਣ ਗਾਵਾਂਗੇ, ਤੇ ਗਾਉਂਦਿਆਂ ਗਾਉਂਦਿਆਂ ਭਾਵੇਂ ਆਖਰੀ ਦਮ ਸਾਡਾ ਨਿਕਲ ਜਾਏ ਕੋਈ ਪਰਵਾਹ ਨਹੀਂ, ਪਰ ਗੁਣ ਗਾਉਣੇ ਜਿਹੜੇ ਆ ਉਹ ਸਾਨੂੰ ਆ ਜਾਣ, ਉਹਦੇ ਲਈ ਅਰਦਾਸ ਕਰੋ।

ਗੁਰੂ ਮਹਾਰਾਜ ਭਲੀ ਕਰਨ, ਕਿਰਪਾ ਕਰਨ, ਸਵਾਸ ਸਵਾਸ ਪਰਮੇਸ਼ਵਰ ਦੇ ਨਾਮ ਨਾਲ ਜੁੜ ਜਾਈਏ, ਬਾਣੀ ਔਰ ਬਾਣੀ ਦੇ ਧਾਰਨੀ ਬਣੀਏ, ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਤਾਂ ਕਿ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਤ ਸਮਤ ਦੇ ਕੇ ਨਿਵਾਜਣ। ਵਾਹਿਗੁਰੂ ਜੀ ਕਾ ਖਾਲਸਾ।

ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਿੱਖਾਂ ਦਾ ਮਰਨੀ ਵਾ ਮਤ ਉੱਚੀ ਮਤ ਪਤ ਦਾ ਰਾਕਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਜਾਣਾ ਜੀ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਣ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ।

ਔਰ ਸਤਿਗੁਰ ਪ੍ਰਸਾਦ ਜੈ ਕਰ ਕਿਰਤੇ ਆਖੀ ਹੈ ਕਰਤੇ ਕਾਇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਿਉ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਾਹੁ ਨਿਤ ਨਿਤ ਜਿਹੜੇ ਸੰਭਾਲਿਆਨਾ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੇ ਦਾਤੇ ਕੌਣ ਸ਼ਿਵਾਰ ਸੰਬਤ ਸਾਲ ਲਿਖਿਆ ਮਿਲ ਕਰ ਪਾਵੋ ਤੇਲ ਦਿਉ ਸੱਜਣ ਸੀਸੜੀਆਂ ਜੇ ਹੋਵੈ ਸਹਿਸ ਮੇਲ ਕਰ ਕਰਿਓ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰਿਆ ਨਾਨਕ ਸੇ ਦਿਆ ਵਨ ਰਾਗਾਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਬੇਸ ਅਨੇਕ ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਬਿਸ ਚਸਿਆਂ ਘੜੀਆਂ ਪਹਿਰਾਂ ਦਿੱਤੀ ਬਾਰੀ ਮਾਹੋਆ ਸੂਰਜ ਕੁਰਤ ਅਨੇਕ ਨਾਨਕ ਕਰਤੇ ਗੇ ਕੇਤੇ ਬੇਸ ਰਾਗ ਧਨਾਸਰੀ ਮੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬੰਨੇ ਤਾਰਿਕਾ ਮੰਡਲ ਜਨਕ ਮੋਤੀ ਤੂੰ ਮੱਲਾ ਲੋ ਪਵਨ ਚਬਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਤ ਤਮ ਨੈਨ ਨੈਨ ਹੈ ਤੋਈ ਕੋ ਸਹਿਤ ਮੂਰਤ ਨਾਇਕ ਤੋਈ ਸਹਿਸ ਪਦ ਵੇ ਮਲਨ ਨਿਕ ਪਦ ਗੰਧਵੇਂ ਸਹਿਸ ਤਬ ਗੰਧਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਈ ਦਿਹਦੈ ਚਾਨਣ ਸਭ ਮੈਂ ਚਾਨਣ ਹੋਈ ਗੁਰਸਾਖੀ ਜੋਤ ਪ੍ਰਗਟੋਏ ਜੋਤ ਇਸ ਭਾਵੈ ਸੁਆਰਤੀ ਹੋਏ ਹਰ ਚਰਨ ਕੁਲਮ ਕਰੰਦ ਲੋਵਿਤ ਮਨੋਵੰਦਨ ਮੋਏ ਆਹੀ ਬੇਆਸਾ ਕਿਰਪਾ ਜਲਦੀ ਨਾਨਕ ਸਰ ਗੋਇ ਆਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਾ ਭਰਿਆ ਮਿਲ ਸਾਧੂ ਖੰਡਲ ਖੰਡਾਏ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਏ ਕਰ ਸਾਧੂ ਅੰਜਲੀ ਬਨਵਾਡਾ ਹੇ ਗੰਡਨ ਡੋਤ ਬਨਵਾਡਾ ਹੇ ਰਾਓ ਸਕ ਤਰ ਸਾਧ ਨਾ ਜਾਣਿਆ ਨੰਤਰਾ ਮੈਂ ਕੰਡਾ ਹੇ ਜਿਉ ਜਿਉ ਚਲੈ ਚਵੈਦ ਕੁਪਾਵੈ ਜਮਕਾਲ ਸੈਂ ਸਿਰ ਡੰਡਾਏ ਹਰ ਜਿਨ ਹਰ ਨਾਮ ਸਮਾਣੇ ਦੁਖ ਜਨ ਮੰਡ ਭਵ ਖੰਡਾਏ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਵਸੋ ਖੰਡ ਬ੍ਰਹਿ ਮੰਡਾਏ ਅਮਗਰੀ ਮਸਕੀਨ ਪ੍ਰਭ ਤੇਰੇ ਰਾਖ ਰਾਖ ਵਡ ਵੱਡਾ ਏ

0: ਹਰਿਕ ਆਪਣੇ ਦਿਹਾੜੀ ਸਦਵਾ ਜਿਨ ਮਨ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ
1: ਜੇ ਸੁਚੰਦ ਵੈਸੁ

ਇੱਕ ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤੈਣ ਸੱਚ, ਜੋ ਮਰ ਜੰਮੈ ਸੋ ਕਤ ਨਿਕਟ ਮਹਲਾ ਪਹਿਲਾ।

ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਬਿਨਾ, ਇੱਕ ਨਾ ਪਾਣੇ ਕੱਢ ਲੇ।

ਸਤਿਗੁਰ ਸੁਰਨਾ ਪੈ ਵਿਚਾਰਾਣੀਆ ਕਾ ਪੈ ਵਿਜੋਤ ਮਹਾਂਵਸੂ ਪੈ ਵਿਚਾਵੈ ਜਾਵੈ ਪੂ ਸਕਨਿਆ ਪਉ ਲਿਖਿਆ ਸਰਲ।

ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ।

0: ਸਾਹਿਬ ਚ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
0: ਸਤਨਾਮ ਸ਼੍ਰੀ

ਚਰਨ ਤਪਰ ਸਕਿਆਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰ ਸਕਿਆਥ ਹੱਥ ਲਗੈ ਗੁਰ ਅਮਰ ਪਹਿ ਜਿਹੀ ਤਪਰ ਸਕਿਆਥ ਜਿਹੀ ਗੁਰ ਅਮਰ ਪਣੀਜੈ ਨੈਣ ਤਪਰ ਸਕਿਆਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਪਰ ਸਕਿਆਥ ਸ਼ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹੀ ਯੋਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲ ਪਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ।

ਤੇ ਨਰ ਉਥਪ ਬਿਥਪੈ ਹੈ ਸੁਖ ਲਹਿ ਤੇ ਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕਿਅਥ ਤੇ ਨਰ ਜਾਲ ਪਨੈ ਗੁਰ ਅਮਰਦਾਸ ਸੁਪਰ ਸੰਨ ਜਿਹੇ ਤੈਂ ਪੜਿਓ ਇੱਕ ਮਨ ਧਰਿਓ ਇੱਕ

सोपन एक पर तक एक इक्कस महलीनो तीस एक आर पांच सिद्ध

ਆਸਾ ਨਿਵਾਸ ਤਾਸ ਗੁਣ ਕਵਣ ਵਖਾਣੋ ਜੋ ਗੁਣ ਅਲਖ ਅਗਮ ਤਿਨਹਿ ਗੁਣ ਅੰਤ ਨ ਜਾਣੋ ਬੋਹਿਥੁ ਬਿਦਾਤੈ ਨਿਰਮਯੋ ਸਭ

ਸਤ ਸੁਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਣ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਧੁਰ ਧਵਲ ਤੁਜਾ

तांका रूप परू।

ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿਨ ਕੇ ਸਭ ਰੋਗ ਗਵਾਏ।

0: ਨਾਨਕ ਮੂਸੇ ਗਿਆਨ ਵਿਮੋਹੀ ਹਾਇ ਗਿਆ ਜਮਕਾ ਅੱਲਾ ਪੱਲਾ
1: ਵਾਹਿਗੁਰੂ ਚਿਲਨ ਚਨ ਗੁਰ ਪੈਰ ਹਲੈਨ ਫਿਰਨ ਸਿਰ ਹੈ।

ਨਿਕਲ ਪੜਿਆ ਤੇ ਤੱਕਣਿਆ ਵੋ ਤੀਰਥ ਭਵਿਆ ਤੇ ਤੁਲਵਿਆ ਵੋ ਪੇਕਿਆ ਦੇ ਹੀ ਦੁੱਖ ਦੀਆ ਸੌ ਮੈਂ ਜੀਆ ਆਪਣਾ ਕੀਆ ਅਨ ਨਖਾਇਆ ਸਤ ਬਾਇਆ।